ਗੁਰੂ ਸਾਹਿਬਾਂ ਦੀ ਪਾਵਨ ਪਿੱਤਰ ਹਜ਼ੂਰ ਦੇ ਚਰਨਾਂ ਵਿੱਚ ਜੁੜ ਬੈਠੇ ਗੁਰੂ ਮਾਈ ਭਾਈ ਸਾਧ ਸੰਗਤ, ਹੁਕਮ ਲੱਗਾ ਹੈ ਸਾਰਿਆਂ ਤੇ ਵੀ ਕਥਾ ਨਹੀਂ ਔਰ ਚਾਹੀਦੀ ਵੀ ਨਹੀਂ। ਸਮੇਂ ਸਮੇਂ ਨਾਲ ਕਥਾ ਵੀ ਚਾਹੀਦੀ ਹੈ, ਸਮੇਂ ਸਮੇਂ ਨਾਲ ਜੈਸਾ ਸਮਾਂ ਹੋਵੇ ਵੈਸਾ। ਕਿਰਪਾ ਕੀਤੀ ਹੈ ਬਖਸ਼ਿਸ਼, ਮੈਂ ਸੋਚ ਰਿਹਾ ਸਾਂ ਕਿਉਂਕਿ ਰੰਗੀਲਾ ਸਾਹਿਬ ਨੂੰ ਭੁੱਲਣ ਦੀ ਵੀ ਆਦਤ ਹੈ, ਪਰ ਭੁੱਲੇ ਨਹੀਂ, ਯਾਦ ਰੱਖਿਆ। ਬੜੀ ਕਿਰਪਾ ਹੈ ਭਾਈ ਸਾਹਿਬ ਵੀ ਦੇਹਰਾਦੂਨ ਤੋਂ ਆਏ ਨੇ, ਮੈਂ ਵੀ ਦਿੱਲੀ ਤੋਂ ਆਇਆ। ਦੋਨਾਂ ਦੇ ਸ਼ਹਿਰ ਨੂੰ ਦੱਦਾ ਲੱਗਦਾ ਪਰ ਦਿੱਲੀ ਦੂਰ ਹੈ, ਕਿਲੋਮੀਟਰ ਨਾਪ ਕੇ ਵੇਖ ਲਿਆ ਜੇ। ਪਰ ਇੱਕ ਸਤਿਕਾਰ ਵਜੋਂ, ਕਿਉਂਕਿ ਸ਼ੁਰੂਆਤ ਹੋਈ ਸੀ ਪੰਥ ਦੀ ਪ੍ਰਮੁੱਖ ਮਹਾਨ ਹਸਤੀ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਨਾਲ, ਅਤੇ ਸੰਪੂਰਨਤਾ ਵੀ ਹੋਏਗੀ ਮਹਾਨ ਹਸਤੀ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ, ਸਿਰਫ ਨਾਮ ਦੇ ਸਾਧੂ ਨਹੀਂ ਬਾਕੀ ਵੀ ਸਾਧੂ ਹੀ ਨੇ। ਗੁਰੂ ਬਖਸ਼ਿਸ਼ ਕਰੇ, ਸਮੇਂ ਦਾ ਰਾਗ ਹੈ, ਇਹ ਦਿਨ ਚੱਲ ਰਹੇ ਨੇ ਮੇਘ ਮਲਹਾਰ ਦੇ, ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ। ਨਾਨਕ ਬਿਜਲੀਆਂ ਚਮਕਣ ਕੁਰਨ ਘਟਾ ਅਤ ਕਾਲੀਆਂ, ਬਰਸਨ ਮੇਘ ਅਪਾਰ ਨਾਨਕ ਸੰਗਮ ਪ੍ਰੀਸ ਹੁੰਦੀਆਂ। ਔਰ ਸ਼ਰਮ ਕਰਦੇ ਹਾਂ।

ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ ਇੰਟਰਨੈਸ਼ਨਲ ਕੀਰਤਨ ਕੌਂਸਲ ਦੇ ਸਮੂਹ ਕੀਰਤਨੀ ਜਥਿਆਂ ਵੱਲੋਂ ਆਤਮ ਰਸ ਕੀਰਤਨ ਦਰਬਾਰ ਦਾ ਇਹ ਦੂਸਰਾ ਭਾਗ ਸਿੱਖ ਸੰਗਤਾਂ ਦੀ ਸੇਵਾ ਵਿੱਚ ਭੇਟ ਕੀਤਾ ਜਾ ਰਿਹਾ ਹੈ। 300 ਸਾਲਾਂ ਨੂੰ ਸਮਰਪਿਤ ਸਰਬਸਾਂਝੀ ਵਾਲਤਾ ਏਕਤਾ ਆਪਸੀ ਭਾਈਚਾਰਾ ਸਿੱਖ ਕੌਮ ਦੀ ਚੜ੍ਹਦੀ ਕਲਾ ਆਪਸੀ ਮਿਲਾਪ ਔਰ ਵਿਸ਼ਵ ਸ਼ਾਂਤੀ ਲਈ ਕਾਮਨਾ ਕਰਦੇ ਹੋਏ ਅਰਦਾਸ ਕਰਦੇ ਹੋਏ ਅੱਜ ਦੀ ਕੀਰਤਨ ਦੀ ਸ਼ੁਰੂਆਤ ਕਰ ਰਹੇ ਹਨ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ।

ਆ ਸਰੀਰਕ ਹੋਲੀਆਂ ਨਹੀਂ ਖੇਡਦੇ, ਹਿਰਦੇ ਰੂਪੀ ਚੋਲੇ ਨੂੰ ਨਾਮ ਦੀ ਰੰਗਤ ਵਿੱਚ ਰੰਗ ਕੇ ਹੋਲੀ ਖੇਡਦੇ, ਉਸ ਨਿਰੰਕਾਰ ਦੇ ਚਰਨਾਂ ਵਿੱਚ ਰੰਗੀਜ ਜਾਂਦੇ ਹਨ। ਸੱਤ ਯੁੱਗ ਤੋਂ ਇਹ ਹੋਲੀ ਦਾ ਤਿਉਹਾਰ ਪ੍ਰਾਰੰਭ ਹੋਇਆ, ਪਾਪ ਨੂੰ ਸਾੜਿਆ ਜਾਂਦਾ ਤੇ ਭਗਤਾਂ ਨੂੰ ਨਿਰੰਕਾਰ ਨੇ ਉਬਾਰਿਆ ਪੈਜ ਰੱਖੀ। ਰੋਜ ਪੜਦਿਆਂ ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ।

ਉਸ ਵੇਲੇ ਕੋਈ ਹੋਲਕਾਂ ਵਰਗਾ ਕੋਈ ਹਰਨਾਕਸ਼ ਵਰਗਾ ਸੀ ਤੇ ਕਲਯੁਗ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸ਼ਮੇਸ਼ ਪਿਤਾ ਤੱਕ 10 ਰੂਪਾਂ ਵਿੱਚ ਨਿਰੰਕਾਰ ਨੇ ਆ ਕੇ ਜਦੋਂ ਵੇਖਿਆ ਬਈ ਇੱਥੇ ਹੁਣ ਇੱਕ ਹਰਨਾਕਸ਼ ਨਹੀਂ ਇੱਕ ਹੋਲਕਾ ਨਹੀਂ ਇੱਥੇ ਤਾਂ ਅਨੇਕਾਂ ਦੁਸ਼ਟ ਔਰੰਗਜ਼ੇਬ ਵਰਗੇ ਹੋ ਗਏ ਹਨ ਤੇ ਫਿਰ ਨਿਰਾ ਨਾਮ ਦੀ ਰੰਗਣ ਵਿੱਚ ਹੀ ਨਹੀਂ ਰੰਗ ਦਿੱਤਾ ਗੁਰੂ ਕੇ ਖਾਲਸੇ ਨੂੰ ਹੱਥ ਵਿੱਚ ਤਲਵਾਰ ਵੀ ਫੜਾਈ ਆਖਿਆ ਬਾਈ ਜਦੋਂ ਦੁਸ਼ਟ ਜ਼ਿਆਦਾ ਹੋ ਜਾਣ ਤਾਂ ਉਹਨਾਂ ਉੱਪਰ ਹੱਲਾ ਬੋਲਿਆ ਜਾਂਦਾ ਇਹ ਹੱਲੇ ਤੋਂ ਹੋਲਾ ਮਹੱਲਾ ਬਣਿਆ ਉਚਾਰਨ ਕਰੋ ਸ੍ਰੀ ਧਰਮ ਦੇ ਯੁੱਧ ਲਈ ਜਿੱਥੇ ਮੇਰਾ ਗੁਰੂ ਕਾ ਸਿੱਖ ਆਪਣੇ ਹਿਰਦੇ ਰੂਪੀ ਚੋਲੇ ਨੂੰ ਰੰਗੇ ਦਾ ਉੱਥੇ ਭਾਈ ਧਰਮ ਲਈ ਇਸ ਲਹੂ ਦੇ ਨਾਲ ਵੀ ਇਸ ਸਰੀਰ ਨੂੰ ਬਲੀਦਾਨ ਕਰਨਾ ਗੁਰੂ ਕੇ ਲੇਖੇ ਲਾਉਣਾ ਇਸ ਲਈ ਮਹਾਰਾਜ ਨੇ ਹੋਲਾ ਮਹੱਲਾ ਆਨੰਦਪੁਰ ਦੀ ਧਰਤੀ ਤੇ ਮਨਾਇਆ ਮਹਾਰਾਜ ਸੱਚੇ ਪਾਤਸ਼ਾਹ ਖਾਲਸੇ ਦੀਆਂ ਫੌਜਾਂ ਦੇ ਦੋ ਹਿੱਸੇ ਕਰ ਲੈਂਦੇ ਸਨ ਤੇ ਫਿਰ ਸ਼ਸਤਰਾਂ ਦਾ ਮੁਕਾਬਲਾ ਕਰਾਉਣਾ ਆਪ ਇੱਕ ਜਗ੍ਹਾ ਤੇ ਉੱਚੀ ਥਾਂ ਤੇ ਬੈਠ ਕੇ ਤੇ ਜਦੋਂ ਮੁਕਾਬਲੇ ਵਿੱਚ ਕੋਈ ਜਿੱਤ ਜਾਵੇ ਤਾਂ ਉਸ ਨੂੰ ਸਨਮਾਨ ਦਿੱਤਾ ਜਾਂਦਾ ਸੀ ਸਿਰੋਂ ਪਾਉ ਬਖਸ਼ਿਆ ਜਾਂਦਾ ਸੀ ਉਹ ਕਲਗੀਧਰ ਪਾਤਸ਼ਾਹ ਨੇ ਹੋਲੀ ਤੋਂ ਹੋਲਾ ਬਣਾ ਦਿੱਤਾ ਆਖਿਆ ਗੁਰੂ ਕਾ ਸਿੱਖ ਜਿੱਥੇ ਹਿਰਦੇ ਰੂਪੀ ਨਾਮ ਦੀ ਰੰਗਣ ਵਿੱਚ ਰੰਗੀਜਦਾ ਉੱਥੇ ਧਰਮ ਲਈ ਆਪਣੇ ਲਹੂ ਦਾ ਅਖੀਰਲਾ ਕਤਰਾ ਵੀ ਗੁਰੂ ਦੇ ਲੇਖੇ ਲਾ ਦਿੰਦਾ ਇਸ ਲਈ ਇਹ ਹੋਲੇ ਮਹੱਲੇ ਤੇ ਆਤਮ ਰਸ ਕੀਰਤਨ ਦਰਬਾਰ ਦੇ ਸਾਰੇ ਕੀਰਤਨੀ ਇਹ ਸੇਵਾ ਕਰ ਰਹੇ ਹਨ ਕੋਈ ਇੱਕ ਵੀ ਗੁਰੂ ਕਾ ਖਾਲਸਾ ਹਿਰਦੇ ਰੂਪੀ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ ਤਨ ਮਨ ਧਨ ਗੁਰੂ ਨੂੰ ਅਰਪ ਕੇ ਗੁਰੂ ਦੇ ਲੇਖੇ ਆਪਣੇ ਆਪ ਨੂੰ ਲਾ ਗਿਆ ਤਾਂ ਅਸੀਂ ਸਮਝਾਂਗੇ ਬਈ ਸਾਡਾ

ਕਹਿੰਦੇ ਉਹ ਵਸਤੂ, ਉਹ ਖਜ਼ਾਨਾ, ਉਹ ਨਿਧਾਨ, ਉਹ ਟ੍ਰੈਜਰ ਤੇਰੇ ਆਪਣੇ ਅੰਦਰ ਹੈ, ਤੂੰ ਬਾਹਰ ਵਸਤ ਨਾ ਪਾ, ਤੂੰ ਬਾਹਰੋਂ ਕੁਛ ਵੀ ਲੱਭਣ ਦੀ ਕੋਸ਼ਿਸ਼ ਨਾ ਕਰ। ਕਹਿੰਦੇ ਹਨ ਵਿਣ ਕਾਇਆ ਜੇ ਹੋਰ ਥੇ ਧਨ ਖੋਜਦੇ। ਆਈ ਵਿਸ਼ ਕਿ ਸਾਰੀ ਕਮਿਊਨਿਟੀ ਇਹਨਾਂ ਵਿਚਾਰਾਂ ਨੂੰ ਸੁਣਦੀ, ਕਿਉਂਕਿ ਅਸੀਂ ਸਭ ਲੋਕ ਬਾਹਰ ਭਾਲਣ ਲੱਗੇ ਹੋਏ ਹਾਂ। ਪਰ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ, ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਲੀਮ ਨੂੰ ਅਸੀਂ ਸੁਣੀਏ ਅਤੇ ਸਮਝੀਏ ਕਿ ਸਾਡੇ ਜੀਵਨ ਕਿੱਧਰ ਜਾ ਰਹੇ ਹਨ, ਤੇ ਗੁਰੂ ਬਾਬਾ ਜੀ ਸਾਡੇ ਜੀਵਨ ਨੂੰ ਸਹੀ ਟਰੈਕ ਉੱਤੇ ਪਾਉਂਦੇ ਹਨ। ਉਹ ਕਹਿੰਦੇ ਹਨ ਤੂੰ ਇਸ ਜਨਮ ਦੇ ਵਿੱਚ ਕੋਈ ਵਸਤੂ ਪਾਉਣ ਆਇਆ ਸੀ, ਨੰਬਰ ਇੱਕ, ਨੰਬਰ ਦੋ, ਉਹ ਵਸਤੂ ਤੇਰੇ ਆਪਣੇ ਅੰਦਰ ਹੈ ਤੇ ਤੂੰ ਦੂਰ ਨਹੀਂ ਹੈ। ਕਹਿੰਦੇ ਹਨ

ਵਸਤੂ ਕਾਇਆਂ ਦੇ ਅੰਦਰ ਹੈ ਅਤੇ ਜਿਹੜੇ ਕਾਇਆਂ ਦੇ ਅੰਦਰੋਂ ਉਸ ਵਸਤੂ ਨੂੰ ਨਹੀਂ ਪਾਲਦੇ ਨਹੀਂ ਢੂੰਡਦੇ ਕਹਿੰਦੇ ਉਹ ਅਤੀ ਮੂੜ ਹਨ ਅਤੀ ਮੂਰਖ ਹਨ ਅਤੇ ਬੇਤਾਲੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਸਹੀ ਚਾਲ ਨਹੀਂ ਬੇਤਾਲ ਲੋਕ ਹਨ ਮੂੜ ਲੋਕ ਹਨ ਮੂਰਖ ਲੋਕ ਹਨ ਸੋ ਇਸ ਸਟੈਂਡਰਡ ਦੇ ਨਾਲ ਇਸ ਮੈਜਰਮੈਂਟ ਦੇ ਨਾਲ ਇਸ ਗੇਜ ਦੇ ਨਾਲ ਸਾਰੀ ਸੁਸਾਇਟੀ ਮੂਰਖ ਬਣ ਜਾਂਦੀ ਹੈ ਕਿਉਂਕਿ ਬਾਹਰ ਪਹਲਦੀ ਹੈ ਗੁਰੂ ਬਾਬਾ ਜੀ ਦੀ ਤਾਲੀਮ ਸਾਨੂੰ ਸਮਝਾ ਰਹੀ ਹੈ ਕਿ ਇਸ ਜਨਮ ਦੇ ਵਿੱਚ ਤੁਸੀਂ ਕੁਝ ਪਾਉਣ ਲਈ ਆਏ ਸੀ ਅਤੇ ਉਹ ਜੋ ਵਸਤੂ ਹੈ ਉਹ ਤੁਹਾਤੋਂ ਦੂਰ ਨਹੀਂ ਅਗਰ ਤੁਹਾਡਾ ਕੁਝ ਵੀ ਜ਼ਿੰਦਗੀ ਚ ਨੁਕਸਾਨ ਹੋ ਗਿਆ ਹੈ ਕੁਝ ਵੀ ਤੁਹਾਡਾ ਖੋ ਗਿਆ ਹੈ no matter how much you feel that you are absolutely failure still oh jo paun wali vastu oh tade apne hi paas hai oh tade apne

ਤੇ ਉਸ ਨੂੰ ਧਾਰਨ ਕਰ ਲਈਏ ਕਿ ਅਸੀਂ ਇਸ ਜਨਮ ਦੇ ਵਿੱਚ ਕੁਝ ਪਾਣ ਆਏ ਸੀ ਅਤੇ ਉਹ ਵਸਤੂ ਜੋ ਪਾਣ ਆਏ ਸੀ ਉਹ ਸਾਡੇ ਆਪਣੇ ਅੰਦਰ ਹੈ। ਹੁਣ ਇਹ ਸਵਾਲ ਸਾਨੂੰ ਪੁੱਛਣ ਵਾਲਾ ਹੈ ਕਿ ਅਸੀਂ ਆਪਣੇ ਅੰਦਰੋਂ ਕੁਝ ਲੱਭਿਆ ਹੈ ਜਾਂ ਨਹੀਂ ਲੱਭਿਆ। ਅਗਰ ਅਸੀਂ ਆਪਣੇ ਅੰਦਰੋਂ ਕੁਝ ਨਹੀਂ ਲੱਭਿਆ ਤਾਂ ਫਿਰ ਅਸੀਂ ਚਾਲੇ ਮੂਲ ਗਵਾਏ, ਫਿਰ ਅਸੀਂ ਸਭ ਕੁਝ ਖੋ ਕੇ ਇੱਥੋਂ ਜਾਣ ਵਾਲੇ ਲੋਕ ਹਾਂ। ਅਗਰ ਅਸੀਂ ਆਪਣੇ ਅੰਦਰੋਂ ਕੁਝ ਨਹੀਂ ਪਾਇਆ, ਨਹੀਂ ਖੋਜਿਆ ਤਾਂ ਫਿਰ ਅਸੀਂ ਅੰਧਲੇ ਲੋਕ ਹਾਂ। ਤਾਂ ਗੁਰੂ ਬਾਬਾ ਜੀ ਫਿਰ ਸਾਨੂੰ ਦੇਖ ਕੇ ਹੈਰਾਨ ਹੋ ਕੇ ਇਹ ਸ਼ਬਦ ਉਚਾਰ ਕੇ ਇਸ ਤਰ੍ਹਾਂ ਗਾਇਨ ਕਰਦੇ ਹਨ, ਅੰਧਲੇ ਕਿਆ ਪਾਇਆ ਜਾ ਗਾਏ, ਐ ਅੰਧੇ ਇਨਸਾਨ ਤੂੰ ਜਗਤ ਚ ਆ ਕੇ ਕੀ ਪਾਇਆ ਹੈ, ਆਓ ਸਾਰੇ ਨਾਲੇ ਗਾਓ, ਨਾਲੇ ਆਪਣੇ ਆਪਣੇ ਅੰਦਰੋਂ ਆਪਣੇ ਆਪਣੇ ਆਪ ਨੂੰ ਇਹ ਪੁੱਛੋ ਕਿ ਵਸਤੂ ਜਿਹੜੀ ਮੈਂ ਪਾਉਣੀ ਸੀ ਮਹਾਰਾਜ ਦੱਸਦੇ ਹਨ ਉਹ ਮੇਰੇ ਆਪਣੇ ਅੰਦਰ ਹੀ ਹੈ, ਉਸ ਨੂੰ ਮੈਂ ਆਪਣੇ ਅੰਦਰੋਂ ਪਾਇਆ ਹੈ ਜਾਂ ਨਹੀਂ ਪਾਇਆ, ਜੇ ਨਹੀਂ ਪਾਇਆ ਤੇ ਮੈਂ ਕੀ ਕਰ ਰਿਹਾ ਹਾਂ, ਕੀ ਕਰਦਾ ਰਿਹਾ ਹਾਂ, ਤੇ ਅੱਗੇ ਨੂੰ ਹੁਣ ਮੇਰਾ ਕੀ ਵਿਚਾਰ ਹੈ। ਆਹ ਪਿਆਰ

ਅਸੀਂ ਸ਼ਬਦ ਹਜ਼ਾਰਿਆਂ ਚ ਇਹ ਪੜ੍ਹਦੇ ਹਾਂ ਪਰ ਅਸੀਂ ਨਿਤਨੇਮ ਪੂਰਾ ਕਰ ਜਾਂਦੇ ਹਾਂ, ਚੋਟ ਨਹੀਂ ਲੱਗਦੀ। ਮਕੈਨੀਕਲ ਸਾਡਾ ਇੱਕ ਰੂਟੀਨ ਹੁੰਦਾ ਹੈ ਅਤੇ ਸਾਨੂੰ ਤਸੱਲੀ ਹੋ ਜਾਂਦੀ ਕਿ ਅਸੀਂ ਅੱਜ ਪਾਠ ਕਰ ਲਏ, ਸ਼ਬਦ ਹਜ਼ਾਰੇ ਵੀ ਪੜ੍ਹ ਲਏ, ਜਪਜੀ ਸਾਹਿਬ ਵੀ ਪੜ੍ਹ ਲਏ। ਪਰ ਸ਼ਬਦ ਹਜ਼ਾਰਿਆਂ ਦੇ ਵਿੱਚ ਮਹਾਰਾਜ ਜੀ ਤੇ ਇੱਕ ਚੋਟ ਲਗਾ ਰਹੇ ਹਨ। ਕਹਿੰਦੇ ਹਨ ਇਹ ਆਨੜੀ ਏ ਮਾਨੜਾ ਕਾਏ ਕਰੇ, ਕਿਸ ਗੱਲ ਦਾ ਤੂੰ ਮਾਣ ਕੇ ਪਈ ਕਰਦੀ ਹੈ। ਪਰ ਅਸੀਂ ਸਾਰਾ ਦਿਨ ਬੜੇ ਆਪਣੇ ਮਾਣ ਚ ਮਸਤ ਫਿਰਦੇ, ਸਵੇਰੇ ਪੜ ਕੇ ਜਾਂਦੇ ਹਾਂ ਕਿ ਕਿਹੜੀ ਗੱਲ ਦਾ ਤੈਨੂੰ ਮਾਣ ਹੈ। ਪਰ ਮਾਣ ਨਾਲ ਅਸੀਂ ਫੁੱਲੇ ਪਏ, ਅਤੇ ਫੁੱਲੇ ਪਤਾ ਕਿਵੇਂ ਪਏ? ਉਹ ਬਾਣੀ ਦੇ ਵਿੱਚ ਲਿਖਿਆ ਉਹਨਾਂ ਨੇ, ਕਹਿੰਦੇ ਸਭ ਕੋ ਭਰਿਆ ਫੂਕ, ਸਾਰੇ ਫੂਕ ਨਾਲ ਭਰੇ ਪਏ, ਜਿਸ ਤਰ੍ਹਾਂ ਟਾਇਰਾਂ ਦੇ ਵਿੱਚ ਫੂਕ ਭਰੀ ਸੀ, ਇੰਨੀ ਫੂਕ ਭਰੀ ਪਈ ਹੈ ਕਿ ਫਟਣ ਨੂੰ ਆਏ ਪਏ ਹਾਂ।

ਪਾਲਾ ਉਹ ਜਗਤ ਦਾ ਜੀਵਨ ਰੱਬ ਕਹਿੰਦੇ ਤੇਰੀ ਆਪਣੀ ਕਾਇਆ ਦੇ ਅੰਦਰ ਹੀ ਵਸਦਾ ਹੈ, ਤੇਰੇ ਆਪਣੇ ਅੰਦਰ ਹੀ ਵਸਦਾ ਹੈ, ਤੇਰੇ ਆਪਣੇ ਤੋਂ ਦੂਰ ਨਹੀਂ ਹੈ।

ਹੁਣ ਅਸੀਂ ਇਹ ਸੁਣ ਕੇ ਇਸ ਨੂੰ ਮੰਨਾਂਗੇ ਜਾਂ ਨਹੀਂ ਮੰਨਾਂਗੇ? ਗੁਰੂ ਬਾਬੇ ਦਾ ਉਪਦੇਸ਼ ਸੁਣ ਕੇ ਅਸੀਂ ਉਸ ਨੂੰ ਮੰਨਾਂਗੇ ਜਾਂ ਇਗਨੋਰ ਕਰਾਂਗੇ? ਬਾਬਾ ਜੀ ਆਖਦੇ ਨੇ ਬਾਹਰ ਮੂਲ ਨਾ ਖੋਜੀਏ, ਬਾਹਰ ਦੀ ਜੋ ਦੌੜ ਹੈ ਉਸ ਚੋਂ ਕੁਛ ਨਹੀਂ ਮਿਲਣਾ, ਮਿਲਣ ਦੇ ਬਾਅਦ ਵੀ ਸਭ ਕੁਛ ਖੋ ਜਾਣਾ ਹੈ, ਜੇ ਮਿਲ ਵੀ ਗਿਆ ਤਾਂ ਉਸਨੇ ਸਾਥ ਥੋੜੋ ਜਾਣਾ ਹੈ, ਉਸਨੇ ਸਾਥ ਨਹੀਂ ਜਾਣਾ। ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ, ਕਹਿੰਦੇ ਚਾਰ ਕੁ ਦਿਨ ਆਪਣੀ ਨੌਬਤ ਬਜਾ ਕੇ ਚਲੇ ਗਏ, ਆਪਣਾ ਵਾਜਾ ਬਜਾ ਕੇ ਚਲੇ ਗਏ, ਇਤਨਕ ਖਟੀਆ ਗਠੀਆ ਮਟੀਆ, ਇਤਨਾਕ ਖਟਿਆ ਇਤਨਾਕ ਗਠੜੀ ਚ ਪਿਆ ਹੈ ਜਾਂ ਅੱਜ ਕੱਲ ਬੈਂਕ ਚ ਪਿਆ ਹੈ, ਇਤਨਾਕ ਮਟੀਆ ਇਤਨਾਕ ਮਿੱਟੀ ਚ ਦੱਬਿਆ ਹੈ ਜਾਂ ਸਵਿਸ ਬੈਂਕ ਚ ਪਿਆ ਹੈ। ਸਿਚੁਏਸ਼ਨ ਚੇਂਜ ਹੋ ਗਈਆਂ ਹਨ, ਉਦੋਂ ਲੋਕ ਮਿੱਟੀ ਥੱਲੇ ਦਬਾ ਦਿੰਦੇ ਸਨ, ਅੱਜ ਕੱਲ ਜੋ ਹਨ ਉਹ ਸਵਿਸ ਬੈਂਕ ਚ ਪਹੁੰਚ ਜਾਂਦੇ ਹਨ, ਉਦੋਂ ਲੋਕ ਗਠੜੀ ਬਣ ਲੈਂਦੇ ਸਨ ਅੱਜ ਬੈਂਕ ਚ ਰੱਖ ਦਿੰਦੇ ਹਨ। ਹੋਰ ਤੇ ਕਾਨਸੈਪਟ ਤੇ ਉਹੀ ਹੈ ਨਾ, ਸਿਰਫ ਜਗ੍ਹਾ ਹੀ ਤਬਦੀਲ ਹੋਈਆਂ ਹਨ, ਅਰੇਂਜਮੈਂਟਸ ਹੀ ਬਦਲੀਆਂ ਹਨ। ਕਹਿੰਦੇ ਨੇ ਇਤਨਕ ਖਟੀਆ ਗਠੀਆ ਮਠੀਆ, ਇਤਨਾ ਕੁ ਮੈਂ ਖਟਿਆ ਹੈ ਕਮਾਇਆ ਹੈ, ਇੰਨਾ ਕੁ ਉੱਥੇ ਪਿਆ ਹੈ, ਇੰਨਾ ਕੁ ਉੱਥੇ ਪਿਆ ਹੈ, ਇਤਨਾ ਗਰੜੀ ਚ ਪਿਆ ਹੈ, ਪਰ ਸੰਗ ਨਾ ਕੱਛ ਲੈ ਜਾਏ, ਇਹ ਤੇਰੇ ਨਾਲ ਨਹੀਂ ਜਾਣਾ। ਜਦ ਤੇਰੇ ਨਾਲ ਹੀ ਨਹੀਂ ਜਾਣਾ ਤਾਂ ਫਿਰ ਇਹ ਵਸਤੂ ਕੀ ਹੋਈ? ਕੋਈ ਉਹ ਵੀ ਵਸਤੂ ਹੈ ਜਿਹੜੀ ਤੇਰੇ ਨਾਲ ਚੱਲੇ, ਜਿਹੜੀ ਤੇਰੇ ਨਾਲ ਰਹੇ? ਗੁਰੂ ਬਾਬਾ ਜੀ ਕਹਿੰਦੇ ਨੇ ਉਹ ਵਸਤੂ ਤੇਰੇ ਆਪਣੇ ਹੀ ਅੰਦਰ ਹੈ, ਤੇਰੇ ਆਪਣੇ ਅੰਦਰੋਂ ਤੂੰ ਉਸਨੂੰ ਪਹਾਲ, ਉਸਨੂੰ ਹੀ ਤੂੰ ਪ੍ਰਾਪਤ ਕਰਨ ਦੇ ਵਾਸਤੇ ਆਇਆ ਹੈ। ਅਗਰ ਤੂੰ ਉਸਨੂੰ ਪ੍ਰਾਪਤ ਨਹੀਂ ਕੀਤਾ ਅਤੇ ਦੁਖੀ ਹੈ ਤਾਂ ਕਿਸੇ ਉੱਤੇ ਬਲੇਮ ਨਾ ਕਰ, ਕਿਸੇ ਨੂੰ ਦੋਸ਼ ਨਾ ਦੇ, ਕਿਸੇ ਦਾ ਕੋਈ ਕਸੂਰ ਨਹੀਂ ਹੈ। ਪਿਆਰ ਨਾਲ ਇੱਕ ਦਫ਼ਾ ਇਸ ਪੰਕਤੀ ਨੂੰ ਫਿਰ ਗਾਓ ਸਾਰੇ।

ਗੁਰੂ ਅਰਜਨ ਦੇਵ ਜੀ ਆਖਦੇ ਹਨ ਕਿ ਮੈਂ ਪਾਇਆ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਇਹ ਆਖਿਆ ਕਿ ਸਫਲ ਸਫਲ ਭਈ ਸਫਲ ਯਾਤਰਾ, ਮੇਰੀ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ ਕਿਉਂਕਿ ਜਿਸ ਵਸਤੂ ਨੂੰ ਪ੍ਰਾਪਤ ਕਰਨ ਦੇ ਵਾਸਤੇ ਮੈਂ ਆਇਆ ਸੀ ਉਹ ਮੈਂ ਪ੍ਰਾਪਤ ਕਰ ਲਈ, ਮੇਰਾ ਆਉਣਾ ਸਫਲ ਹੋ ਗਿਆ। ਸਪਸ਼ਟ ਕਰਕੇ ਦੱਸਦੇ ਹਨ, ਲੁਕਾਉਂਦੇ ਨਹੀਂ ਹਨ, ਕਹਿੰਦੇ ਹਨ ਮੇਰੀ ਜ਼ਿੰਦਗੀ ਦੀ ਯਾਤਰਾ ਸਫਲ ਹੋ ਗਈ ਹੈ। ਕਰੋੜਾਂ ਕਰੋੜਾਂ ਲੋਕ, ਤਮਾਮ ਲੋਕ, ਅਣਗਿਣਤ ਲੋਕ ਜ਼ਿੰਦਗੀ ਦੀ ਯਾਤਰਾ ਦੇ ਵਿੱਚ ਹੀ ਕਿਤੇ ਖੋ ਜਾਂਦੇ ਹਨ, ਕੁਛ ਵੀ ਪਾ ਕੇ ਨਹੀਂ ਜਾਂਦੇ। ਪਰ ਗੁਰੂ ਬਾਬੇ ਨੇ ਆਪ ਪਾਇਆ ਹੋਇਆ ਹੈ ਅਤੇ ਉਹ ਸਾਨੂੰ ਇਤਨੇ ਪ੍ਰੇਮ ਦੇ ਨਾਲ ਸਾਡਾ ਸਾਥ ਦਿੰਦੇ ਹਨ, ਗਾਰੰਟੀ ਕਰਾਉਂਦੇ ਹਨ ਕਿ ਤੁਸੀਂ ਗੁਰੂ ਬਾਬਾ ਜੀ ਦੀ ਸਿੱਖਿਆ, ਗੁਰੂ ਬਾਬਾ ਜੀ ਦੇ ਵਚਨਾਂ ਨੂੰ ਮੰਨਣਾ ਸ਼ੁਰੂ ਕਰ ਦਿਓ, ਉਹਨਾਂ ਦੇ ਰਸਤੇ ਨੂੰ ਅਪਣਾ ਲਓ, ਜੋ ਖਜ਼ਾਨਾ ਉਹਨਾਂ ਨੇ ਆਪਣੇ ਅੰਦਰੋਂ ਪਾਇਆ ਉਹੀ ਖਜ਼ਾਨਾ ਉਹ ਤੁਹਾਨੂੰ ਬਖਸ਼ਣਗੇ, ਕਿਉਂਕਿ ਉਹਨਾਂ ਨੇ ਆਪਣੇ ਅੰਦਰੋਂ ਪਾਇਆ, ਤੁਹਾਨੂੰ ਅਸਿਸਟ ਕਰਨਗੇ, ਤੁਹਾਨੂੰ ਗਾਈਡ ਕਰਨਗੇ, ਤੁਹਾਨੂੰ ਬਲੈਸ ਕਰਨਗੇ, ਆਸ਼ੀਰਵਾਦ ਦੇਣਗੇ ਤਾਂ ਕਿ ਤੁਸੀਂ ਵੀ ਆਪਣੇ ਅੰਦਰੋਂ ਉਹੀ ਪਾ ਸਕੋ। ਹਜ਼ੂਰ ਆਪਣੀ ਖੁਸ਼ੀ ਇਸ ਤਰ੍ਹਾਂ ਐਕਸਪ੍ਰੈਸ ਕਰਦੇ ਹਨ ਕਿ ਮੈਂ ਉਹ ਖਜ਼ਾਨਾ ਆਪਣੇ ਅੰਦਰੋਂ ਪਾਇਆ, ਕਹਿੰਦੇ ਮੈਂ ਪਾਇਆ। ਆਓ ਉਹ ਪੰਕਤੀ ਸੁਣੀ।

ਹੱਠ ਮਜਾਹੂ ਮੈਂ ਮਾਣਕ ਲੱਦਾ। ਕਹਿੰਦੇ ਹੱਠ ਮੈਨੇ ਹਿਰਦਾ, ਆਪਣੇ ਹਿਰਦੇ ਦੇ ਅੰਦਰੋਂ ਹੀ ਇੱਕ ਮੈਂ ਜਿਉਲ ਕਹਿੰਦੇ ਪ੍ਰਾਪਤ ਕੀਤਾ ਹੈ, ਲੱਭਿਆ ਹੈ, ਮਾਣਕ ਲੱਭਿਆ। ਮੁੱਲ ਨਾ ਕਿੱਦਾਂ, ਕਹਿੰਦੇ ਐਵੇਂ ਮੁੱਲ ਨਹੀਂ ਖਰੀਦਿਆ, ਇਹ ਮੁੱਲ ਵਿਕਦਾ ਹੀ ਨਹੀਂ ਹੈ, ਆਪਣੇ ਹੀ ਅੰਦਰ ਹੈ। ਪਰ ਸਤਿਗੁਰੂ ਦੀ ਗਾਈਡੈਂਸ ਦੇ ਨਾਲ, ਅਸਿਸਟੈਂਸ ਦੇ ਨਾਲ, ਸਤਿਗੁਰੂ ਦੀ ਆਸ਼ੀਰਵਾਦ ਦੇ ਨਾਲ, ਉਸਦੀ ਕਿਰਪਾ ਦੇ ਨਾਲ, ਕਹਿੰਦੇ ਸਤਿਗੁਰੂ ਦਾ ਬਣ ਕੇ, ਸਤਿਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਰਸਤਾ ਸਮਝਾਇਆ, ਢੰਗ ਸਮਝਾਇਆ, ਤੇ ਇਹ ਮਾਣਕ, ਇਹ ਜਿਊਲ, ਇਹ ਟ੍ਰੈਜਰ ਕਹਿੰਦੇ ਮੈਂ ਆਪਣੇ ਹਿਰਦੇ ਦੇ ਵਿੱਚੋਂ ਲੱਭ ਲਿਆ। ਕਮਾਲ ਹੈ ਉਹ ਜੀਵਨ, ਧਨ ਹੈ ਉਹ ਜੀਵਨ, ਉਸ ਜੀਵਨ ਨੂੰ ਨਮਸਕਾਰ। ਜਿਨ੍ਹਾਂ ਜਿਨ੍ਹਾਂ ਨੇ ਕੁਛ ਪ੍ਰਾਪਤ ਕੀਤਾ ਉਹਨਾਂ ਨੇ ਆਪਣੀ ਬਾਣੀ ਚ ਦੱਸਿਆ, ਗੁਰੂ ਅਰਜਨ ਦੇਵ ਜੀ ਆਖਦੇ ਹਨ ਪਾਇਆ ਲਾਲ ਰਤਨ ਮਨ ਪਾਇਆ, ਆਪਣੇ ਮਨ ਦੇ ਵਿੱਚ ਹੀ ਪਾ ਲਿਆ। ਪਾਇਆ ਲਾਲ ਰਤਨ ਮਨ ਪਾਇਆ, ਪਾਇਆ ਲਾਲ ਰਤਨ ਮਨ ਪਾਇਆ, ਕਹਿੰਦੇ ਮੈਂ ਲਾਲ ਪਾ ਲਿਆ, ਰਤਨ ਪਾ ਲਿਆ। ਸਵਾਮੀ ਭਗਤ ਬਾਣੀ ਦੇ ਵਿੱਚ ਆਖਦੇ ਹਨ, ਸਵਾਮੀ ਰਾਮਾਨੰਦ ਜੀ ਕਹਿੰਦੇ ਹਨ

ਕਹਿੰਦੇ ਕਤ ਜਾਈਏ ਰੇ ਘਰ ਲਾਗੋ ਰੰਗ। ਕਹਿੰਦੇ ਮੈਂ ਬਾਹਰ ਕਿੱਥੇ ਜਾਵਾਂ, ਘਰ ਦੇ ਅੰਦਰ ਹੀ ਕਹਿੰਦੇ ਰੰਗ ਬਣਿਆ ਪਿਆ ਹੈ, ਸਵਾਦ ਬਣਿਆ ਪਿਆ ਹੈ, ਆਨੰਦ ਬਣਿਆ ਪਿਆ ਹੈ, ਟਿਕਾਓ ਬਣਿਆ ਪਿਆ ਹੈ। ਕਤ ਜਾਈਏ ਰੇ ਘਰ ਲਾਗੋ ਰੰਗ। ਸੋ ਗੁਰੂ ਅਰਜਨ ਦੇਵ ਜੀ ਵੀ ਆਖਦੇ ਹਨ, ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਤਨ ਵੀ ਸ਼ਾਂਤ ਹੋ ਗਿਆ, ਮਨ ਵੀ ਸ਼ਾਂਤ ਹੋ ਗਿਆ। ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਵਿਸਾਰੀ, ਕਰ ਮਸਤਕ ਗੁਰਪੂਰੇ ਧਰਿਓ, ਮਨ ਜੀਤੋ ਜਗ ਸਾਰੀ, ਤ੍ਰਿਪਤ ਅਘਾਏ ਰਹੇ ਰਿਧ ਅੰਤਰ। ਕਹਿੰਦੇ ਤ੍ਰਿਪਤ ਹੋ ਗਏ, ਰੱਜ ਗਏ, ਰਹੇ ਰਿਧ ਅੰਤਰ, ਹਮੇਸ਼ਾ ਅੰਦਰ ਹੀ ਫਿਰ ਹੁਣ ਰਹਿੰਦੇ ਹੈ ਕਿਉਂਕਿ ਉਹ ਵਸਤੂ ਅੰਦਰ। ਤ੍ਰਿਪਤ ਗਾਏ ਰਹੇ ਰਿਧ ਅੰਤਰ, ਡੋਲਨ ਤੇ ਅਬ ਚੁੱਕੇ। ਹੁਣ ਡੋਲਦੇ ਨਹੀਂ ਹੈ, ਅਸੀਂ ਜ਼ਿੰਦਗੀ ਚ ਬਹੁਤ ਡੋਲਦੇ ਹਾਂ, ਬਹੁਤ ਡੋਲਦੇ ਹਾਂ, ਡੋਲੇ ਪਏ ਹਾਂ, ਬਿਲਕੁਲ ਥਿੜਕੇ ਪਏ ਹਾਂ। ਗੁਰੂ ਬਾਬਾ ਜੀ ਆਖਦੇ ਹਨ, ਮੈਂ ਹੁਣ ਜ਼ਿੰਦਗੀ ਚ ਡੋਲਦਾ ਨਹੀਂ, ਕਿਉਂਕਿ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਆਪਣੇ ਆਲੇ ਦੁਆਲੇ ਜਦੋਂ ਦੇਖਦੇ ਹਾਂ, ਹਰ ਸ਼ਖਸ ਡੋਲਿਆ ਪਿਆ ਹੈ, ਹਰ ਸ਼ਖਸ ਡੋਲਦਾ ਹੈ, ਇਨਸਿਕਿਓਰ ਹੈ, ਹਰ ਸ਼ਖਸ ਖਾਲੀ ਹੈ, ਬਿਲਕੁਲ ਖਾਲੀ ਹੈ, ਅੰਦਰ ਕੁਛ ਨਹੀਂ, ਅੰਦਰ ਖਾਲੀ, ਪ੍ਰੇਮ ਬਿਨ ਢਹਿ ਢੇਰੀ ਤਨ ਛਾਲ। ਅੰਦਰ ਵਾਹਿਗੁਰੂ ਦੇ ਪ੍ਰੇਮ ਦੇ ਨਾਲ ਉਸ ਵਸਤੂ ਨੂੰ ਪ੍ਰਾਪਤ ਕਰਕੇ ਉਸ ਦੀ ਤ੍ਰਿਪਤੀ ਦੇ ਨਾਲ ਅੰਦਰ ਰੱਜੇ ਪੁੱਜੇ ਨਹੀਂ ਹਨ, ਅੰਦਰ ਖਾਲੀ ਹਨ, ਅਤੇ ਅੰਦਰ ਖਾਲੀ ਇੱਕ ਦੂਸਰੇ ਤੋਂ ਕੁਛ ਸਨੈਚ ਕਰਨਾ ਚਾਹੁੰਦੇ ਹਨ, ਪਰ ਜਦ ਸਾਰਿਆਂ ਦੇ ਖਾਲੀ ਹਨ, ਕਿਸ ਤੋਂ ਕੁਛ ਕੀ ਮਿਲ ਸਕਦਾ ਹੈ, ਕਿਵੇਂ ਮਿਲ ਸਕਦਾ। ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਆਖਦੇ ਹਨ, ਆ ਸ਼ਬਦ ਫਿਰ ਧਿਆਨ ਨਾਲ ਸੁਣੋ, ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਅੰਦਰੋਂ ਉਹ ਵਸਤੂ ਪਾ ਲਈ ਜਿਹੜੀ ਸਾਨੂੰ ਪਾਉਣ ਨੂੰ ਕਿਹਾ ਗਿਆ ਹੈ, ਕਿ ਤੁਸੀਂ ਵੀ ਉਹੀ ਪਾਉਣ ਲਈ ਆਏ ਹੋ, ਪਰ ਸਵਾਲ ਸਾਡੇ ਤੇ ਉਹ ਕਰ ਰਹੇ ਹਨ ਕਿ ਅੰਧਲੇ ਲਫ਼ਜ਼ ਕੌੜਾ ਵਰਤਿਆ ਨਾ, ਕਠਨ ਕਠੋਰ ਲਫ਼ਜ਼ ਵਰਤਿਆ ਨਾ, ਫਿਰ ਮਾਤਾ ਪਿਤਾ ਕਈ ਦਫ਼ਾ ਝਿੜਕੇ ਵੀ ਤੇ ਬੋਲਦੇ ਹੀ ਹਨ। ਜਦ ਬੱਚੇ ਕਿਸੇ ਗੱਲ ਨੂੰ ਮੰਨਣ ਹੀ ਨਾ, ਤੇ ਫਿਰ ਕਈ ਦਫ਼ਾ ਗੁੱਸੇ ਦੇ ਵਿੱਚ ਆ ਕੇ ਵੀ ਬੋਲਦੇ ਹਨ। ਇੱਥੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਆਖਿਆ ਹੈ, ਉਹ ਅੰਨਿਓ ਤੁਹਾਡੇ ਆਪਣੇ ਹੀ ਅੰਦਰੋਂ ਵਸਤੂ ਹੈ, ਗੁਰੂ ਸਮਝਾਉਣ ਵਾਲਾ ਹੈ, ਉਸ ਤੋਂ ਸਮਝ ਕੇ ਕੋਸ਼ਿਸ਼ ਕਿਉਂ ਨਹੀਂ ਕਰਦੇ ਉਸਨੂੰ ਆਪਣੇ ਅੰਦਰੋਂ ਪਾਉਣ ਦੀ। ਇਤਨਾ ਸੁਣ ਸੁਣਾ ਕੇ ਫਿਰ ਵੀ ਜੇ ਤੁਸੀਂ ਉਸ ਨੂੰ ਪਾਉਣਾ ਹੀ ਨਹੀਂ ਹੈ, ਤੇ ਫਿਰ ਅੰਨਿਆਂ ਵਾਲੀ ਗੱਲ ਹੋਈ ਕਿ ਨਾ ਹੋਈ। ਇਸ ਕਰਕੇ ਉਹਨੇ ਲਫ਼ਜ਼ ਇੱਥੇ ਅੰਧਲੇ ਵਰਤਿਆ, ਥੋੜੀ ਤਾੜਨਾ ਦਿੱਤੀ। ਸੋ ਅੱਜ ਜਾਣ ਵੇਲੇ ਰਸਤੇ ਚ ਇਸ ਖਿਆਲ ਦੇ ਨਾਲ ਜਾਇਓ ਕਿ ਗੁਰੂ ਬਾਬੇ ਦੀ ਥੋੜੀ ਜਿਹੀ ਝਿੜਕ ਵੀ ਸੁਣ ਕੇ ਆਏ ਹਾਂ, ਕਿ ਓਦਾਂ ਸਾਨੂੰ ਕੋਈ ਸੜਕ ਤੇ ਤੁਰੇ ਜਾਂਦੇ ਹਾਂ, ਅੰਨਾ ਕਹੇ ਤੇ ਅਸੀਂ ਸ਼ਾਇਦ ਅਗਲੇ ਦੇ ਗਲ ਪੈ ਜਾਵਾਂਗੇ, ਕੁੱਟਣਾ ਸ਼ੁਰੂ ਕਰ ਦਾਂਗੇ, ਕਿਸੇ ਦੀ ਮਜਾਲ ਕੀ ਸਾਨੂੰ ਕੋਈ ਅੰਨਾ ਕਹਿ ਦੇ, ਕਹਿ ਸਕਦਾ ਕੋਈ ਸਾਨੂੰ ਐਡਰੈਸ ਕਰੇ ਤੇ ਕਹੇ ਅੰਨੇ ਹੋ ਕਿੱਧਰ ਜਾ ਰਹੇ ਹੋ, ਫਿਰ ਦੇਖੋ ਕੀ ਬਣਦਾ ਹੈ, ਫਿਰ ਦੇਖੋ ਕੀ ਬਣਦਾ ਹੈ। ਪਰ ਇੱਥੇ ਗੁਰੂ ਪਿਤਾ ਹੈ, ਗੁਰੂ ਮਾਤਾ ਹੈ, ਗੁਰੂ ਪਰਮੇਸ਼ਵਰ ਹੈ, ਔਰ ਅਸੀਂ ਆਨੇ ਹਾਂ, ਔਰ ਉਹ ਦੇਖਦੇ ਹਨ ਕਿ ਜੋ ਇਹ ਪਾਉਣ ਆਏ ਹਨ, ਸਮਾਂ ਘਟਦਾ ਜਾ ਰਿਹਾ ਹੈ, ਇਹ ਉਸ ਨੂੰ ਪਾ ਨਹੀਂ ਰਹੇ, ਉਸ ਵੱਲ ਧਿਆਨ ਨਹੀਂ ਦੇ ਰਹੇ, ਸਾਰੀ ਦੀ ਸਾਰੀ ਸੋਸਾਇਟੀ ਜੋ ਹੈ ਉਹ ਭਟਕੀ ਪਈ ਹੈ। ਇਹ ਗੁਰੂ ਬਾਬੇ ਦੇ ਚਰਨਾਂ ਦੇ ਵਿੱਚ ਵੀ ਆ ਜਾਂਦੇ ਹਨ, ਫਿਰ ਵੀ ਕੁਛ ਨਹੀਂ ਪਾ ਕੇ ਜਾਂਦੇ, ਨਾ ਸੁਣ ਕੇ ਜਾਂਦੇ ਹਨ, ਨਾ ਸਮਝ ਕੇ ਜਾਂਦੇ ਹਨ, ਤਾਂ ਫਿਰ ਉਹਨਾਂ ਨੂੰ ਮਜਬੂਰ ਹੋ ਕੇ ਕਹਿਣਾ ਪੈਂਦਾ, ਅੰਧਲੇ ਪਾਇਆ ਕੀ, ਅੰਧਲੇ ਕਿਆ ਪਾਇਆ ਜਗਾ ਹੈ, ਤੂੰ ਕੁਛ ਪਾਉਣ ਆਇਆ ਸੀ ਜਗਤ ਦੇ ਵਿੱਚ, ਉਹ ਵਸਤੂ ਤੇਰੇ ਆਪਣੇ ਅੰਦਰ ਹੀ ਸੀ, ਤੂੰ ਪਾਈ ਕਿਉਂ ਨਹੀਂ ਹੈ, ਜੇ ਤੂੰ ਉਹ ਨਹੀਂ ਪਾਈ ਤਾਂ ਫਿਰ ਅੰਨਾ ਨਾ ਆਖਣ ਤੇ ਹੋਰ ਕੀ ਆਖਣ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਈ ਦਫ਼ਾ ਤਾੜਨਾ ਦੇ ਵਿੱਚ ਆ ਕੇ ਜਦੋਂ ਉਹਨਾਂ ਨੂੰ ਆਪਣੇ ਇਹਨਾਂ ਜਗਤ ਦੇ ਜੀਵਾਂ ਨੂੰ ਜੋ ਬੱਚਿਆਂ ਦੇ ਸਮਾਨ ਹਨ ਜਦੋਂ ਦੁੱਖ ਆਉਂਦਾ ਹੋਏਗਾ, ਤਾਂ ਕਈ ਦਫ਼ਾ ਉਹਨਾਂ ਨੇ ਇਹ ਵੀ ਆਖਿਆ ਕਿ ਇਹ ਅਕਲ ਦੇ ਅੰਨੇ ਹਨ। ਅਕਲ ਦੇ ਅੰਨੇ ਇਸ ਕਰਕੇ ਹੈ ਕਿਉਂਕਿ ਇਹਨਾਂ ਦੇ ਵਾਸਤੇ ਗਿਆਨ ਮੌਜੂਦ ਹੈ, ਅਵੇਲੇਬਲ ਹੈ। ਹੁਣ ਇਹ ਗੱਲ ਪਸ਼ੂ ਨੂੰ ਤਾਂ ਨਹੀਂ ਨਾ ਕਹੀ ਜਾ ਸਕਦੀ, ਮਹਾਰਾਜ ਨੇ ਪਸ਼ੂ ਨੂੰ ਕਦੇ ਅਕਲ ਦਾ ਅੰਨਾ ਨਹੀਂ ਆਖਿਆ। ਸਾਰੀ ਬਾਣੀ ਦੇ ਵਿੱਚ ਮੈਨੂੰ ਅੱਜ ਤੱਕ ਕਿਤੇ ਮਹਾਰਾਜ ਨੇ ਜਦੋਂ ਵੀ ਐਡਰੈਸ ਕੀਤਾ ਹੈ, ਪਸ਼ੂ ਨੂੰ ਮਾੜਾ ਨਹੀਂ ਆਖਿਆ, ਨਿੰਦਿਆ ਨਹੀਂ ਹੈ, ਉਸਨੂੰ ਅਕਲੋਂ ਅੰਨਾ ਨਹੀਂ ਆਖਿਆ, ਪਰ ਮਹਾਰਾਜ ਨੇ ਇਨਸਾਨ ਨੂੰ ਅਕਲ ਦਾ ਅੰਨਾ ਵੀ ਆਖਿਆ, ਅਕਲ ਦਾ ਅੰਨਾ।
ਤੇ ਬਾਬਾ ਜੀ ਨੇ ਆਖਿਆ ਕਹਿੰਦੇ ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਮ ਕਹੀਏ, ਕਹਿੰਦੇ ਇਹ ਅੰਨੇ ਹਨ ਅਕਲੋਂ ਵੀ ਅੰਨੇ ਹਨ, ਦੱਸੋ ਹੁਣ ਇਹਨਾਂ ਨੂੰ ਮੈਂ ਕੀ ਆਖਾਂ ਤੇ ਕੀ ਨਾ ਆਖਾਂ। ਗੁਰੂ ਨਾਨਕ ਦੇਵ ਜੀ ਆਖਦੇ ਨੇ ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉਂ ਕਹੀਏ, ਬਿਨ ਗੁਰ ਪੰਥ ਨਾ ਸੂਝੀ ਕਿਤ ਬਿਦ ਨਿਰਬਹੀਏ, ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣ। ਜਿਹੜੀ ਚੀਜ਼ ਖੋਟੀ ਹੈ ਉਸਨੂੰ ਖਰੀ ਕਹੀ ਜਾਂਦਾ, ਖਰੇ ਸਾਰ ਨਾ ਜਾਣੇ। ਅੰਧੇ ਕਾ ਨਾਉ ਪਾਰਖੂ, ਜਿਹੜਾ ਦੁਨੀਆਂ ਦੇ ਵਿੱਚ ਬਿਲਕੁਲ ਅੰਨਾ ਇਨਸਾਨ ਹੈ, ਦੁਨੀਆਂ ਸਮਝੀ ਬੜਾ ਸਿਆਣਾ ਇਨਸਾਨ ਹੈ, ਬਹੁਤ ਇੰਟੈਲੀਜੈਂਟ ਇਨਸਾਨ ਹੈ, ਬੜਾ ਪਾਰਖੂ ਬੰਦਾ ਹੈ। ਕਲੀ ਕਾਲ ਉਡਾਣੇ, ਸੁੱਤੇ ਕੋ ਜਾਗਤ ਕਹੇ, ਜਿਹੜੇ ਬਿਲਕੁਲ ਸੁੱਤੇ ਪਏ ਹਨ ਪਤਾ ਹੀ ਨਹੀਂ ਉਹਨਾਂ ਨੂੰ ਕੁਛ ਲੱਗਦਾ ਹੈ, ਉਹਨਾਂ ਨੂੰ ਅਸੀਂ ਸਮਝਦੇ ਜਾਗਦੇ ਹਨ, ਬੜੇ ਚਤਰ ਹਨ, ਤੁਰੇ ਫਿਰਦੇ ਹਨ। ਜਾਗਤ ਕੋ ਸੂਤਾ, ਜੀਵਤ ਕੋ ਮੂਹਾਂ ਕਹੇ, ਆਤਮਕ ਤੌਰ ਤੇ ਜਿਹੜੇ ਬਿਲਕੁਲ ਮਰੇ ਪਏ ਹਨ ਉਹਨਾਂ ਨੂੰ ਅਸੀਂ ਜੀਵਤ ਕੋ ਮੂਹਾਂ ਕਹੇ, ਮੂਹੇ ਨਹੀਂ ਰੋਤਾ, ਕਹਿੰਦੇ ਜਿਹੜੇ ਆਤਮਕ ਤੌਰ ਤੇ ਜ਼ਿੰਦਾ ਹਨ ਉਹਨਾਂ ਨੂੰ ਇਹ ਮਰੇ ਹੋਏ ਸਮਝੇ ਹਨ, ਅਤੇ ਜਿਹੜੇ ਬਿਲਕੁਲ ਮਰੇ ਪਏ ਹਨ ਉਹਨਾਂ ਨੂੰ ਇਹ ਜੀਂਦੇ ਸਮਝਦੇ ਹਨ। ਸਾਰੀ ਦੀ ਸਾਰੀ ਜਾਣੀ ਗੱਲ ਪੁੱਠੀ ਸਮਝੀ ਬੈਠੇ ਹਨ, ਅਕਲੋਂ ਅੰਨੇ ਹੋਏ ਜਾਂ ਨਾ ਹੋਏ। ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉਂ ਕਹੀਏ, ਕਈ ਵਾਰੀ ਬਾਬਾ ਜੀ ਵੀ ਇਸ ਤਰ੍ਹਾਂ ਦਾ ਐਕਸਪ੍ਰੈਸ਼ਨ ਬਾਣੀ ਚ ਦਿੰਦੇ ਹਨ ਕਿ ਮੈਂ ਦੱਸੋ ਕੀ ਕਹਾਂ, ਇਹਨਾਂ ਨੂੰ ਸਮਝਦੇ ਹੀ ਨਹੀਂ ਹਨ। ਤੇ ਇੱਥੇ ਆਖਦੇ ਹਨ, ਕਹਿੰਦੇ ਹਨ

ਗੁਰੂ ਅਰਜਨ ਦੇਵ ਜੀ ਦਾ ਮੈਂ ਸ਼ਬਦ ਸੁਣਾਉਣ ਲੱਗਾ ਸੀ ਕਿ ਉਹਨਾਂ ਨੇ ਪਾਇਆ ਹੈ। ਹੁਣ ਇਸ ਸ਼ਬਦ ਨੂੰ ਤੁਹਾਡੇ ਸਾਹਮਣੇ ਇੱਕ ਐਗਜ਼ੈਂਪਲ ਵਜੋਂ ਰੱਖਣ ਦਾ ਮੇਰਾ ਮਤਲਬ ਇਹ ਹੈ ਕਿ ਇਹੀ ਸਟੇਟ ਆਫ ਮਾਇੰਡ ਗੁਰੂ ਅਰਜਨ ਦੇਵ ਜੀ ਚਾਹੁੰਦੇ ਹਨ, ਗੁਰੂ ਨਾਨਕ ਦੇਵ ਜੀ ਚਾਹੁੰਦੇ ਹਨ ਕਿ ਅਸੀਂ ਅਚੀਵ ਕਰੀਏ। ਇਹੀ ਸਟੇਟ ਆਫ ਮਾਇੰਡ। ਉਹ ਸੁਣੋ, ਕਹਿੰਦੇ ਹਨ, ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਮੇਰਾ ਮਨ ਵੀ ਸ਼ਾਂਤ ਠੰਡਾ, ਤਨ ਵੀ ਸ਼ਾਂਤ ਠੰਡਾ। ਹੁਣ ਬੰਦਾ ਕਹੇ ਤਨ ਦੇ ਸ਼ਾਂਤ ਦਾ ਮਤਲਬ ਕੀ ਹੈ? ਕੋਈ ਏਅਰ ਕੰਡੀਸ਼ਨ ਲਗਾ ਕੇ ਤਨ ਨੂੰ ਠੰਡਾ ਕੀਤਾ ਹੈ? ਨਹੀਂ, ਤਨ ਦੇ ਵਿੱਚ ਜਿਹੜੀਆਂ ਅੱਗਾਂ ਬਲਦੀਆਂ ਹਨ, ਤਨ ਦੇ ਵਿੱਚ ਕਈ ਕਿਸਮ ਦੀਆਂ ਭੁੱਖਾਂ ਦੀਆਂ ਅੱਗਾਂ ਬਲ ਰਹੀਆਂ ਹਨ, ਡਿਜ਼ਾਇਰਸ ਦੀਆਂ ਅੱਗਾਂ ਬਲ ਰਹੀਆਂ ਹਨ, ਕਹਿੰਦੇ ਉਹ ਸ਼ਾਂਤ ਹੋ ਗਈਆਂ ਹਨ। ਹੁਣ ਤਨ ਸਤਾਉਂਦਾ ਨਹੀਂ ਹੈ, ਤਨ ਪਰੇਸ਼ਾਨ ਨਹੀਂ ਕਰਦਾ ਹੈ। ਆਲ ਦ ਕਰੇਵਿੰਗਸ ਹੈਵ ਸੀਜ਼ਡ, ਤਨ ਬਿਲਕੁਲ ਆਰਾਮ ਚ ਹੈ। ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਸਤਿਗੁਰੂ ਦੇ ਸ਼ਬਦ ਦੇ ਵਿੱਚ ਮੈਂ, ਕਹਿੰਦੇ, ਸਮਾ ਗਿਆ ਹਾਂ, ਇੱਕਮਿਕ ਹੋ ਗਿਆ। ਫਿਰ ਕਹਿੰਦੇ ਹਨ ਲਾਥੀ ਭੂਖ ਤ੍ਰਿਸ਼ਨ ਸਭ ਲਾਥੀ। ਉਹ ਕੈਸੀ ਸਟੇਟ ਆਫ ਮਾਇੰਡ ਹੋਏਗੀ ਜਿਸ ਦੇ ਵਿੱਚ ਲਾਥੀ ਭੂਖ ਸਭ ਭੁੱਖ ਲਿਥ ਗਈ ਹੈ, ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਵਿਸਾਰੀ, ਕੋਈ ਚਿੰਤਾ ਨਹੀਂ ਰਹਿ ਗਈ। ਵਾਹ, ਕਿਤਨੀ ਵੰਡਰਫੁਲ ਸਟੇਟ ਆਫ ਮਾਇੰਡ ਹੋਏਗੀ ਜਿੱਥੇ ਕੋਈ ਚਿੰਤਾ ਨਹੀਂ ਰਹਿ ਗਈ। ਚਿੰਤਾ ਸਗਲ ਵਿਸਾਰੀ, ਕਰ ਮਸਤਕ ਗੁਰਪੂਰੇ ਧਰਿਓ, ਮਨ ਜੀਤੋ ਜਗ ਸਾਰੀ। ਗੁਰਪੂਰੇ ਨੇ ਮੇਰੇ ਸਿਰ ਉੱਤੇ ਹੱਥ ਰੱਖਿਆ ਹੈ ਤੇ ਮੈਂ ਆਪਣੇ ਮਨ ਨੂੰ ਜਿੱਤ ਲਿਆ ਹੈ। ਮਨ ਨੂੰ ਜਿੱਤਣ ਦੇ ਨਾਲ, ਕਹਿੰਦੇ, ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ। ਮਨ ਜੀਤੋ ਜਗ ਸਾਰੀ, ਤ੍ਰਿਪਤ ਅਘਾਏ ਰਹੇ ਰਿਦ ਅੰਤਰ। ਕਹਿੰਦੇ ਤ੍ਰਿਪਤ ਅਘਾਏ ਰਹੇ ਰਿਦ ਅੰਤਰ, ਰਿਦ ਆਪਣੇ ਹਿਰਦੇ ਦੇ ਅੰਦਰ ਰਹਿਣਾ ਹਾਂ, ਡੋਲਣ ਤੇ ਅਬ ਚੁੱਕੇ। ਕਹਿੰਦੇ ਹੁਣ ਡੋਲਣਾ ਖਤਮ ਹੋ ਗਿਆ ਹੈ। ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਾਹੀ ਰੇ ਮੂਕੇ। ਕਹਿੰਦੇ ਉਹ ਖਜ਼ਾਨਾ ਅੰਦਰੋਂ ਮਿਲਿਆ ਹੈ ਜਿਸ ਦੇ ਵਿੱਚ ਕਦੇ ਤੋਟ ਆ ਹੀ ਨਹੀਂ ਸਕੀ। ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਾਹੀ ਰੇ ਮੂਕੇ। ਉਹ ਅਵਸਥਾ ਹੈ, ਇਹ ਅਵਸਥਾ ਹੈ ਜਿਹੜੀ ਗੁਰੂ ਬਾਬਾ ਜੀ ਸਾਨੂੰ ਚਾਹੁੰਦੇ ਹਨ ਕਿ ਅਸਾਂ ਆਪਣੇ ਇਸ ਜੀਵਨ ਚ ਪਾ ਕੇ ਜਾਣੀ ਸੀ। ਤਾਂ ਹੀ ਤਾਂ ਕਿਹਾ ਕਿ ਤੁਸੀਂ ਪਾਇਆ ਕੀ ਹੈ, ਅੰਦਲੇ ਕਿਆ ਪਾਇਆ ਜਾਗਾ, ਆਪਣੇ ਅੰਦਰੋਂ ਇਹ ਪ੍ਰਾਪਤ ਹੋਣੀ ਸੀ। ਸੋ ਅਸੀਂ ਅੱਜ ਦੇ ਇਸ ਕੀਰਤਨ ਦੇ ਵਿੱਚ ਜੋ ਕੁਛ ਇਹ ਸੁਣਿਆ ਹੈ, ਇਸ ਉੱਤੇ ਰਿਫਲੈਕਟ ਕਰਨਾ ਹੈ ਕਿ ਸੱਚਮੁੱਚ ਅਸੀਂ ਆਪਣੇ ਜੀਵਨ ਦੇ ਵਿੱਚ, ਆਪਣੀ ਅੰਦਰਲੀ ਦੁਨੀਆਂ ਦੇ ਵਿੱਚੋਂ ਕੁਛ ਪਾ ਕੇ ਜਾ ਰਹੇ ਹਾਂ, ਜਾਂ ਹਾਲੇ ਤੱਕ ਖਾਲੀ ਹੀ ਬੈਠੇ ਜਾਂ ਖਾਲੀ ਹੀ ਬੈਠੇ ਹਾਂ। ਔਰ ਉਹ ਹੈ ਸਭ ਕੁਛ ਇਸ ਕਾਇਆ ਦੇ ਵਿੱਚ ਹੀ। ਤਾਂ ਦਾਸ ਨੇ ਕਾਇਆ ਦੇ ਉੱਤੇ ਕੀਰਤਨ ਸ਼ੁਰੂ ਕੀਤੇ ਸੀ, ਤਨ ਦੇ ਉੱਤੇ, ਬਾਡੀ ਦੇ ਉੱਤੇ, ਕਿ ਸਾਨੂੰ ਪਤਾ ਲੱਗੇ ਕਿ ਗੁਰੂ ਮਹਾਰਾਜ ਜੀ ਨੇ ਸਾਡੀ ਬਾਡੀ ਦੇ ਮੁਤਲਕ, ਇਸ ਕਾਇਆ ਦੇ ਮੁਤਲਕ, ਇਸ ਦੇਹੀ ਦੇ ਮੁਤਲਕ ਕੀ ਕੁਛ ਆਖਿਆ ਹੈ। ਆਪ ਜੀ ਨੂੰ ਮੈਂ ਤਿੰਨ ਨੁਕਤੇ ਸੁਣਾ ਚੁੱਕਾ ਹਾਂ। ਨੰਬਰ ਇੱਕ, ਦੁਰਲੱਭ ਹੈ ਇਹ ਕਾਇਆ, ਕਿਉਂਕਿ ਇਸ ਕਾਇਆ ਦੇ ਅੰਦਰ ਹੀ ਉਹ ਦੁਰਲੱਭ ਵਸਤੂ ਹੈ ਜੋ ਅਸੀਂ ਪਾਉਣੀ ਹੈ। ਦੂਸਰਾ, ਇਹ ਕਾਇਆ ਮੰਦਰ ਹੈ, ਅਕਾਲ ਪੁਰਖ ਵਾਹਿਗੁਰੂ ਇਸ ਦੇ ਅੰਦਰ ਨਿਵਾਸ ਕਰਦਾ ਹੈ। ਤੀਸਰਾ, ਇਹ ਕਾਇਆ ਰੱਬ ਦੀ ਪਤਨੀ ਹੈ। ਜਿਉਂ ਜਿਉਂ ਇਸ ਨੂੰ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਲੈ ਜਾਓਗੇ, ਪਤਨੀ ਦਾ ਜੀਵਨ ਘੁੰਮਲਾ ਜਾਏਗਾ, ਬਿਮਾਰ ਹੋ ਜਾਏਗੀ, ਕਮਜ਼ੋਰ ਹੋ ਜਾਏਗੀ, ਉਦਾਸ ਹੋ ਜਾਏਗੀ। ਅੱਜ ਇੱਕ ਚੌਥਾ ਨੁਕਤਾ ਆਪ ਜੀ ਦੇ ਸਾਹਮਣੇ ਰੱਖਦਾ ਹਾਂ। ਗੁਰੂ ਮਹਾਰਾਜ ਜੀ ਆਖਦੇ ਹਨ ਕਿ ਜੋ ਕੁਛ ਸਾਰੇ ਬ੍ਰਹਿਮੰਡ ਦੇ ਵਿੱਚ ਹੈ, ਉਹ ਸਾਰੇ ਦਾ ਸਾਰਾ ਇਸ ਕਾਇਆ ਦੇ ਅੰਦਰ ਹੈ। ਕਹਿੰਦੇ ਹਨ

ਸਿੱਖਦਾਰੀ। ਇਤਨਾ ਕੁਛ ਹੁੰਦਿਆਂ ਹੋਇਆਂ ਵੀ ਇਹ ਇਨਸਾਨ, ਗੁਰੂ ਮਹਾਰਾਜ ਜੀ ਆਖਦੇ ਹਨ, ਤੇਰੇ ਅੰਦਰ ਫਿਰ ਰੱਬ ਨੇ ਇੱਕ ਖਾਸ ਜੂਲ ਰੱਖਿਆ ਹੈ, ਖਾਸ ਜੋਤ ਰੱਖੀ ਹੈ, ਖਾਸ ਪਦਾਰਥ ਰੱਖਿਆ ਹੈ, ਜਿਸ ਨਾਲ ਤੇਰੇ ਸਾਰੇ ਡਰ, ਸਾਰੇ ਦੁੱਖ, ਸਾਰੀਆਂ ਦਰਦਾਂ, ਸਾਰੀਆਂ ਥੁੜਾਂ, ਸਾਰੀਆਂ ਤਕਲੀਫਾਂ, ਕਹਿੰਦੇ ਉਸ ਵਸਤੂ ਨੂੰ ਪ੍ਰਾਪਤ ਕਰਨ ਦੇ ਨਾਲ ਸਮਾਪਤ ਹੋ ਸਕਦੀਆਂ ਹਨ। ਅਗਰ ਤੂੰ ਉਸਨੂੰ ਨਹੀਂ ਪਾਇਆ ਤਾਂ ਫਿਰ ਹਾਲੇ ਤੱਕ ਤੂੰ ਕੀ ਕਰ ਰਿਹਾ ਹੈ? ਫਿਰ ਕਹਿੰਦੇ ਹਨ, ਤੂੰ ਕੀ ਪਾਇਆ ਹੈ ਇਸ ਜਗਤ ਦੇ ਵਿੱਚ ਆ ਕੇ? ਅੰਦਲੇ ਕਿਆ ਪਾਇਆ ਜਗ ਆਏ। ਸਮਾਂ ਵੀ ਸਮਾਪਤ ਹੈ, ਪ੍ਰੇਮ ਨਾਲ ਸਾਰੇ ਗਾਓ, ਅਤੇ ਹੁਣ ਇਸ ਵਿਚਾਰ ਦਾ ਜੋ ਕੰਡਾ ਚੁੱਭਣਾ ਚਾਹੀਦਾ ਹੈ, ਜੇ ਨਹੀਂ ਚੁੱਭਦਾ, ਇਹ ਸਾਨੂੰ ਨਹੀਂ, ਸਾਡੇ ਅੰਦਰ ਕੋਈ ਟਰਮੋਇਲ ਲਿਆਂਦੀ, ਸਾਡੇ ਅੰਦਰ ਨਹੀਂ ਸੋਚ ਵਿਚਾਰ ਪੈਦਾ ਕਰਦੀ, ਫਿਰ ਇਸ ਦਾ ਅਰਥ ਇਹ ਹੈ ਕਿ ਅਸੀਂ ਕਿਸੇ ਨਾ ਕਿਸੇ ਨਸ਼ੇ ਦੇ ਅਧੀਨ ਹਾਂ, ਕਿ ਸੁਣ ਕੇ ਵੀ ਸਾਡੇ ਉੱਤੇ ਅਸਰ ਨਹੀਂ ਹੁੰਦਾ। ਪਿਆਰ ਨਾਲ

ਆਪ ਜੀ ਨੂੰ ਯਾਦ ਹੋਏਗਾ ਜਿਸ ਪੰਕਤੀ ਉੱਤੇ ਕੱਲ ਦਾਸ ਨੇ ਕੀਰਤਨ ਛੋੜਿਆ ਸੀ, ਆਪ ਜੀ ਨੂੰ ਬੇਨਤੀ ਕੀਤੀ ਸੀ ਇਸ ਪੰਕਤੀ ਨੂੰ ਆਪਣੇ ਨਾਲ ਲੈ ਕੇ ਜਾਓ। ਉਹ ਕਿਹੜੀ ਸੀ? ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਆਖਦੇ ਹਨ ਕਿ ਮੇਰੇ ਜੀਵਨ ਦੀ ਯਾਤਰਾ ਸਫਲ ਹੋ ਗਈ। ਸਫਲ ਸਫਲ ਭਈ ਸਫਲ ਯਾਤਰਾ, ਮੇਰੇ ਜੀਵਨ ਦੀ ਯਾਤਰਾ ਸਫਲ ਹੋ ਗਈ। ਹੁਣ ਜਿਸ ਨੂੰ ਜੀਵਨ ਜੀਣਾ ਆਉਂਦਾ ਹੈ ਉਸੇ ਦੀ ਹੀ ਜੀਵਨ ਦੀ ਯਾਤਰਾ ਸਫਲ ਹੋ ਸਕਦੀ ਹੈ। ਜਿਸ ਨੂੰ ਜੀਵਨ ਹੀ ਨਹੀਂ ਜੀਣਾ ਆਉਂਦਾ ਉਹ ਕਿੱਥੇ ਪਹੁੰਚੇਗਾ? ਉਹ ਕਿਤੇ ਵੀ ਨਹੀਂ ਪਹੁੰਚੇਗਾ। ਤਾਂ ਜੀਵਨ ਇੱਕ ਯਾਤਰਾ ਹੈ ਔਰ ਉਸ ਯਾਤਰਾ ਦੇ ਦੌਰਾਨ ਅਸੀਂ ਜੋ ਕੁਛ ਵੀ ਕਰਦੇ ਹਾਂ ਉਹ ਅਸੀਂ ਗਲਤ ਕਰਦੇ ਹਾਂ, ਕਿਉਂਕਿ ਸਾਨੂੰ ਜੀਵਨ ਦੀ ਵਿਧੀ ਨਹੀਂ ਆਉਂਦੀ। ਜੀਵਨ ਕੀ ਵਿਧਨਾ ਹੈ? ਅਸੀਂ ਸੋਚਦੇ ਹਾਂ ਅਸੀਂ ਸਕਸੈਸਫੁਲ ਹੋ ਗਏ, ਅਸੀਂ ਕਾਮਯਾਬ ਹਾਂ, ਪਰ ਸਕਸੈਸ ਦੇ ਉੱਤੇ ਜੋ ਗੁਰੂ ਮਹਾਰਾਜ ਜੀ ਦਾ ਆਪਣਾ ਵਿਚਾਰ ਹੈ, ਜੋ ਗੁਰਬਾਣੀ ਦੀ ਰੋਸ਼ਨੀ ਹੈ, ਅਸੀਂ ਬੀਂਗ ਏ ਸਿੱਖ ਸਕਸੈਸ ਨੂੰ ਗੁਰੂ ਬਾਬਾ ਜੀ ਚੋਂ ਹੀ ਸਮਝਣਾ ਹੈ ਨਾ ਕਿ ਗੁਰੂ ਸਾਹਿਬ ਸਕਸੈਸ ਕਿਸ ਨੂੰ ਆਖਦੇ ਹਨ। ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਿਗਾਹ 'ਚ ਸਕਸੈਸਫੁਲ ਕੌਣ ਹੈ, ਸਕਸੈਸ ਕੀ ਹੈ? ਉਹ ਹੈ ਕਿ ਜੀਵਨ ਦੀ ਯਾਤਰਾ ਸਫਲ ਹੋ ਜਾਏ, ਜੀਵਨ ਜਿਸ ਮੰਜ਼ਿਲ ਤੇ ਪਹੁੰਚਣਾ ਚਾਹੀਦਾ ਹੈ ਉੱਥੇ ਪਹੁੰਚ ਜਾਏ। ਬਾਬਾ ਜੀ ਸਕਸੈਸ ਦੇ ਉੱਤੇ ਸ਼ਬਦ ਉਚਾਰਦੇ ਹਨ, ਕਹਿੰਦੇ ਹਨ

ਵੱਡਾ ਹੋਇਆ ਦੁਨੀਦਾਰ ਸਕਸੈਸਫੁਲ ਹੋ ਗਿਆ ਪਰ ਅਖੀਰ ਦੇ ਵਿੱਚ ਕਿਉਂਕਿ ਜਨਮ ਮਰਨ ਤੋਂ ਰਹਿਤ ਨਹੀਂ ਹੋਇਆ ਨਿੱਜ ਘਰ ਦੇ ਵਿੱਚ ਨਹੀਂ ਪਹੁੰਚਿਆ ਗੁਰੂ ਅਰਜਨ ਦੇਵ ਜੀ ਨੇ ਆਖਿਆ ਨਾ ਕਿ ਮੈਂ ਯਾਤਰਾ ਸਫਲ ਕਰ ਲਈ ਹੈ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲ ਸਾਧਾ ਕਹਿੰਦੇ ਸਾਧੂ ਨੂੰ ਮਿਲ ਕੇ ਮੇਰਾ ਆਉਣਾ ਜਾਣਾ ਜੋ ਖਤਮ ਹੋ ਗਿਆ ਪਰ ਜਿਸ ਨੇ ਆਪਣਾ ਆਉਣਾ ਜਾਣਾ ਖਤਮ ਨਹੀਂ ਕੀਤਾ ਪਰ ਦੁਨੀਆਂ ਦੇ ਵਿੱਚ ਬੜਾ ਵੱਡਾ ਦੁਨੀਆਦਾਰ ਬਣ ਗਿਆ ਸਫਲ ਹੋ ਗਿਆ ਸਕਸੈਸਫੁਲ ਹੋ ਗਿਆ ਕਹਿੰਦੇ ਹਨ ਵੱਡਾ ਹੋਇਆ ਦੁਨੀਆਦਾਰ ਗਲ ਸੰਗਲ ਕੱਤ ਚਲਾਇਆ ਕਹਿੰਦੇ ਜਮਾ ਨੇ ਉਹਦੇ ਗਲੇ ਦੇ ਵਿੱਚ ਸੰਗਲ ਪਾ ਲਏ ਹੁਣ ਉਸ ਨੂੰ ਖਿੱਚੀ ਲਿਜਾ ਰਿਹਾ ਅੱਗੇ ਕਰਨੀ ਕੀਰਤ ਵਾਚੀ ਹੈ ਤੇ ਅਗਾਂ ਇਹ ਵਰਲਡਲੀ ਸਕਸੈਸ ਨਹੀਂ ਦੇਖੀ ਜਾਣੀ ਉੱਥੇ ਕਰਨੀ ਅਤੇ ਕੀਰਤੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਪਵਿੱਤਰ ਕੰਮ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅਕਾਲ ਪੁਰਖ ਵਾਹਿਗੁਰੂ ਦੀ ਰਿਅਲਾਈਜੇਸ਼ਨ ਉਸ ਦਾ ਅਨੁਭਵ ਜੇ ਉਹ ਨਹੀਂ ਹੋਇਆ ਤੇ ਕਹਿੰਦੇ ਹਨ ਅੱਗੇ

ਅਸੀਂ ਕਹਿੰਦੇ ਹਾਂ ਸਕਸੈਸਫੁਲ ਹੋ ਕੇ ਗਿਆ ਹੈ, ਉਹ ਕਹਿੰਦੇ ਹਨ ਮਨ ਅੰਧੇ, ਅੰਧੇ ਮਨ ਨੇ ਜਨਮ ਹੀ ਗਵਾ ਦਿੱਤਾ, ਲਾਈਫ ਵੇਸਟ ਗਈ ਹੈ, ਇਸ ਨੂੰ ਜੀਣਾ ਹੀ ਨਹੀਂ ਆਇਆ, ਇਸ ਦੀ ਯਾਤਰਾ ਸਫਲ ਨਹੀਂ ਹੋਈ, ਇਹ ਵਿਚਕਾਰ ਹੀ ਕਿਤੇ ਖੋ ਗਿਆ ਅਤੇ ਆਪਣਾ ਜਨਮ ਇਸਨੇ ਜੋ ਹੈ ਉਹ ਵੇਸਟ ਕਰ ਲਿਆ। ਅੱਜ ਦੇ ਕੀਰਤਨ ਦਾ ਇਹ ਨੁਕਤਾ ਇਸ ਲੜੀ ਦਾ ਆਪ ਜੀ ਨਾਲ ਲੈ ਕੇ ਜਾਓ, ਯਾਦ ਰੱਖੋ, ਦਿਲ ਚ ਵਸਾ ਕੇ ਜਾਓ, ਆਪਣੇ ਆਪ ਤੇ ਕੁਐਸਚਨ ਕਰੋ ਕਿ ਅੱਜ ਅਸਾਂ ਸੁਣਿਆ ਹੈ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਕਿ ਉਹ ਆਖਦੇ ਹਨ ਕਿ ਸਾਨੂੰ ਜੀਣਾ ਹੀ ਨਹੀਂ ਆਉਂਦਾ, ਜੀਵਨ ਕੀ ਵਿਧਨਾ ਹੈ, ਸਾਨੂੰ ਜੀਣਾ ਹੀ ਨਹੀਂ ਆਉਂਦਾ। ਮੈਰਿਡ ਲਾਈਫ ਸਾਡੀ ਸਕਸੈਸ ਨਹੀਂ ਹੈ, ਬੱਚਿਆਂ ਦੇ ਨਾਲ ਸਾਡੀ ਸਕਸੈਸ ਨਹੀਂ ਹੈ, ਬਿਜ਼ਨਸ ਵਰਲਡ ਦੇ ਵਿੱਚ ਸਾਡੀ ਸਕਸੈਸ ਨਹੀਂ ਹੈ। ਮੈਂ ਉਹਨਾਂ ਉੱਤੇ ਹੁਣ ਗੁਰਬਾਣੀ ਦੇ ਆਪ ਜੀ ਨੂੰ ਵਿਚਾਰ ਸੁਣਾਵਾਂਗਾ ਕਿ ਮੈਂ ਕਿਉਂ ਆ ਰਿਹਾ। ਘਰੇਲੂ ਜ਼ਿੰਦਗੀਆਂ ਦੇ ਵਿੱਚ ਸਾਡੀ ਕਾਮਯਾਬੀ ਨਹੀਂ ਹੈ, ਕਿਸੇ ਵੀ ਏਰੀਏ ਦੇ ਵਿੱਚ ਕਹਿੰਦੇ ਤੁਸੀਂ ਕਾਮਯਾਬ ਨਹੀਂ। ਜੇ ਤੁਸੀਂ ਬਹੁਤ ਸੋਚਦੇ ਹੋ ਕਿ ਬਹੁਤ ਐਲੀਗੈਂਟਲੀ ਰਹਿੰਦੇ ਹੋ, ਬਹੁਤ ਹੀ ਫਾਈਨੈਸਟ ਕੁਆਲਿਟੀ ਦੇ ਵਸਤਰ ਪਹਿਨਦੇ ਹੋ, ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਜੀਣਾ ਆ ਗਿਆ ਹੈ, ਤਾਂ ਬਾਬਾ ਜੀ ਉਸ ਉੱਤੇ ਕਮੈਂਟ ਕਰਦੇ ਹਨ। ਆ ਪ੍ਰੇਮ ਨਾਲ ਥੋੜੇ ਜਿਹਾ ਪ੍ਰਮਾਣ ਸੁਣੋ ਸਾਡੀ ਘਰੇਲੂ ਜ਼ਿੰਦਗੀ।

ਤੁਹਾਨੂੰ ਘਰਾਂ 'ਚ ਵੀ ਜੀਣਾ ਨਹੀਂ ਆਉਂਦਾ। ਜੇ ਤੁਹਾਡੇ ਘਰਾਂ ਦਾ ਇਨਵਾਇਰਮੈਂਟ ਜੋ ਹੈ ਉਹ ਸਾਧੂ ਮਹਾਂਪੁਰਸ਼ਾਂ ਦੇ ਜੀਵਨ ਦੇ ਨਾਲ ਇਨਫਲੂਐਂਸ ਨਹੀਂ ਹੈ, ਉਸ ਉੱਤੇ ਮਹਾਂਪੁਰਖਾਂ ਦਾ ਅਸਰ ਨਹੀਂ ਹੈ, ਨੇਕ ਗੁਰਮੁਖਾਂ ਸਾਧੂਆਂ ਦੀ ਸੰਗਤ ਉੱਥੇ ਨਹੀਂ ਹੈ, ਘਰਾਂ ਦੇ ਵਿੱਚ ਅਗਰ ਜੋ ਵਾਤਾਵਰਣ ਹੈ ਉਹ ਆਤਮਿਕ ਨਹੀਂ ਹੈ, ਰੂਹਾਨੀ ਨਹੀਂ ਹੈ, ਸਤਸੰਗੀ ਨਹੀਂ ਹੈ, ਉੱਥੇ ਆਉਣ ਜਾਣ ਵਾਲੇ ਨੇਕ ਗੁਰਮੁਖ ਸਾਧ ਸੰਤ ਨਹੀਂ ਹਨ, ਤਾਂ ਫਿਰ ਕਹਿੰਦੇ ਤੁਹਾਨੂੰ ਘਰੇਲੂ ਜੀਵਨ 'ਚ ਵੀ ਜੀਣਾ ਨਹੀਂ ਆਇਆ। ਕਹਿੰਦੇ ਜਾਂ ਘਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਹੈ। ਜਿੱਥੇ ਵਾਹਿਗੁਰੂ ਦੀ ਪੂਜਾ ਨਹੀਂ ਹੁੰਦੀ, ਗੁਰਮੁਖਾਂ ਦੀ ਸੇਵਾ ਨਹੀਂ ਹੁੰਦੀ, ਤੇ ਘਰ ਮਰਹਟ ਸਾਰਖੇ, ਉਹ ਘਰ ਜਿਹੜੇ ਹਨ ਕਹਿੰਦੇ ਸ਼ਮਸ਼ਾਨ ਭੂਮੀ ਦੇ ਸਮਾਨ ਹਨ, ਤੇ ਭੂਤ ਬਸੇ ਤਿੰਨ ਮਾਹੇ, ਉਹਨਾਂ ਘਰਾਂ ਦੇ ਵਿੱਚ ਭੂਤ ਰਹਿੰਦੇ ਹਨ। ਘਰ ਤੇ ਤੁਸੀਂ ਬਣਾ ਲਏ ਹਨ ਪਰ ਤੁਹਾਨੂੰ ਜੀਣਾ ਨਹੀਂ ਆਉਂਦਾ। ਘਰੇਲੂ ਜੀਵਨ 'ਚ ਕਹਿੰਦੇ ਤੁਸੀਂ ਕਾਮਯਾਬ ਨਹੀਂ। ਮਹਾਰਾਜ ਜੀ ਸਾਡੇ ਬੱਚੇ ਹਨ, ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ, ਐਜੂਕੇਸ਼ਨ ਦਿੰਦੇ ਹਾਂ, ਪਿਆਰ ਦਿੰਦੇ ਹਾਂ, ਉਹਨਾਂ ਨੂੰ ਬਹੁਤ ਉੱਚੀਆਂ ਉੱਚੀਆਂ ਤਾਲੀਮਾਂ ਦਵਾ ਕੇ ਕਾਮਯਾਬ ਬਣਾਉਂਦੇ ਹਾਂ, ਪਰ ਮਹਾਰਾਜ ਜੀ ਆਖਦੇ ਹਨ ਉਸ ਦੇ ਨਾਲ ਵੀ ਤੁਹਾਨੂੰ ਡੀਲ ਨਹੀਂ ਕਰਨਾ ਆਉਂਦਾ। ਉਹ ਵੀ ਨਹੀਂ ਤੁਹਾਨੂੰ ਪਤਾ ਕਿ ਉਹਨਾਂ ਨੂੰ ਤੁਸੀਂ ਕੀ ਦੇਣਾ ਸੀ, ਕੀ ਤਾਲੀਮ ਦੇਣੀ ਸੀ। ਸ਼ਬਦ ਸੁਣੋ ਉਸ ਉੱਤੇ ਮਹਾਰਾਜ ਜੀ ਕੀ ਆਖਦੇ ਕਹਿੰਦੇ ਹਨ।

ਕਹਿੰਦੇ ਜਿਸ ਕੁਲ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਵਾਹਿਗੁਰੂ ਨੂੰ ਪਿਆਰ ਕਰਨ ਵਾਲੇ ਬੱਚੇ ਪੈਦਾ ਹੁੰਦੇ ਹਨ, ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨਾ ਉਪਜੇ, ਜਿਸ ਕੁਲ ਦੇ ਵਿੱਚ ਵਾਹਿਗੁਰੂ ਦੇ ਦਾਸ ਨਹੀਂ ਪੈਦਾ ਹੁੰਦੇ ਉਪਜਦੇ ਜਨਮ ਲੈਂਦੇ, ਸੋ ਕੁਲ ਢਾਕ ਪਲਾਸ, ਉਹ ਕੁਲਾਂ ਬੇਕਾਰ ਹਨ ਨਿਸ਼ਫਲ ਹਨ। ਢਾਕ ਪਲਾਸ ਉਹ ਸਾਡੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੇਖੇ ਹੋਣਗੇ, ਜੜੀਆਂ ਬੂਟੀਆਂ ਜਿਹੀਆਂ ਟੱਕੀਆਂ ਦੇ ਵਿੱਚ ਜਿਹਨਾਂ ਨੂੰ ਕੁਛ ਨਹੀਂ ਲੱਗਦਾ, ਉਜਾੜ ਦੀ ਆਬਾਨ ਦੇ ਵਿੱਚ ਉਹ ਹੁੰਦੇ ਹਨ, ਉਹਨਾਂ ਦਾ ਕੋਈ ਫਲ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਉਹਨਾਂ ਸੰਤਾਨਾਂ ਦਾ ਕੋਈ ਫਲ ਨਹੀਂ ਹੈ। ਕਹਿੰਦੇ ਹਨ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਅਸੀਂ ਸ਼ਾਦੀਸ਼ੁਦਾ ਹਾਂ, ਇੱਥੇ ਵੀ ਸਾਨੂੰ ਜੀਣਾ ਨਹੀਂ ਆਉਂਦਾ। ਉਹ ਆਖਦੇ ਹਨ ਨਹੀਂ, ਇੱਥੇ ਵੀ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਇਸ ਤੇ ਸ਼ਲੋਕ ਉਚਾਰਦੇ ਹਨ।

ਬਹੁਤ ਪਿਆਰੀ ਗੱਲ ਆ ਕੀ ਸਮਝਣ ਵਾਲੀ। ਇਸਤਰੀ ਪੁਰਖ ਹੈ ਖਟੀਏ ਭਾਵ, ਇਸਤਰੀ ਅਤੇ ਪੁਰਖ, ਇਸਤਰੀ ਵਾਸਤੇ ਪੁਰਖ ਅਤੇ ਪੁਰਖ ਵਾਸਤੇ ਇਸਤਰੀ ਇੱਕ ਪ੍ਰੋਡਕਟ ਦੀ ਤਰ੍ਹਾਂ ਰਹਿ ਗਿਆ ਹੈ ਕਿ ਇਸ ਤੋਂ ਮੈਨੂੰ ਮੇਰੀ ਜ਼ਿੰਦਗੀ 'ਚ ਕੀ ਫਾਇਦਾ ਹੋ ਸਕਦਾ, ਮੇਰੇ ਲਈ ਬੈਨੀਫਿਟਸ ਕੀ ਹਨ। ਮੇਰੇ ਸਵਾਰਥ ਕਿਵੇਂ ਪੂਰੇ ਹੁੰਦੇ ਹਨ, ਮੈਨੂੰ ਸੁੱਖ ਇਸ ਤੋਂ ਕਿਵੇਂ ਮਿਲਦਾ ਹੈ। ਇਹ ਨਹੀਂ ਕਿ ਇਸ ਨੂੰ ਮੇਰੇ ਤੋਂ ਸੁੱਖ ਕਿਸ ਤਰ੍ਹਾਂ ਮਿਲਦਾ ਹੈ, ਨਹੀਂ, ਦੋਨਾਂ ਦਾ ਟਾਰਗੇਟ ਹੈ ਕਿ ਮੈਨੂੰ ਸੁੱਖ ਕਿਵੇਂ ਮਿਲਦਾ। ਖੱਟੀ ਦਾ ਭਾਵ ਕਿ ਮੈਂ ਕੀ ਖੱਟਦਾ ਹਾਂ, ਵਟ ਆਈ ਅਰਨ ਆਊਟ ਆਫ ਦਿਸ ਰਿਲੇਸ਼ਨਸ਼ਿਪ, ਅਤੇ ਉਹ ਸਾਰੇ ਦਾ ਸਾਰਾ ਵਰਲਡਲੀ ਸੈਂਸ ਦੇ ਵਿੱਚ। ਅਗਰ ਕਹਿੰਦੇ ਕੁਛ ਨਹੀਂ ਮਿਲਦਾ ਜੋ ਐਕਸਪੈਕਟੇਸ਼ਨਸ ਹੁੰਦੀਆਂ ਹਨ, ਉਹ ਐਕਸਪੈਕਟੇਸ਼ਨਸ ਅਗਰ ਪੂਰੀਆਂ ਨਹੀਂ ਹੁੰਦੀਆਂ ਤੇ ਕਹਿੰਦੇ ਦੋਨਾਂ ਦੇ ਦਿਲਾਂ ਦੇ ਵਿੱਚ ਕੀ ਆ ਕਿ ਭਾਵੇਂ ਆਓ ਤੇ ਭਾਵੇਂ ਜਾਓ, ਭਾਵੇਂ ਰਹੋ ਤੇ ਭਾਵੇਂ ਇਕੱਠੇ ਨਾ ਰਹੋ। ਕਹਿੰਦੇ ਇੱਥੇ ਵੀ ਜੀਣਾ ਨਹੀਂ ਆਇਆ, ਇੱਥੇ ਵੀ ਸਮਝੇ ਨਹੀਂ ਕਿ ਇਹ ਰਿਸ਼ਤਾ ਆਤਮਕ ਸਫ਼ਰ ਤੈਅ ਕਰਨ ਦੇ ਵਾਸਤੇ ਦੋ ਆਤਮਕ ਪੰਧ ਹੀ ਕੋ ਟਰੈਵਲਰ ਇਕੱਠੇ ਹੋਣੇ ਚਾਹੀਦੇ ਸਨ, ਜਿਹੜੇ ਹੈਂਡ ਇਨ ਹੈਂਡ ਇੱਕ ਦੂਸਰੇ ਨੂੰ ਸਪੋਰਟ ਕਰਦੇ, ਇੱਕ ਦੂਸਰੇ ਨੂੰ ਸਪੋਰਟ ਕਰਦੇ ਕਰਦੇ ਦੋਨੇ ਆਪੋ ਆਪਣੀ ਮੰਜ਼ਿਲ ਤੇ ਪਹੁੰਚਦੇ, ਇੱਕ ਦੂਸਰੇ ਨੂੰ ਦੋਨੇ ਜਾਣੇ ਸਪੋਰਟ ਕਰਦੇ ਆਪੋ ਆਪਣੀ ਡੈਸਟੀਨੀ ਤੇ ਪਹੁੰਚਣ ਦੇ ਵਾਸਤੇ, ਪਰ ਦੋਨੇ ਜਾਣੇ ਇੱਕ ਦੂਸਰੇ ਨੂੰ ਯੂਜ਼ ਐਂਡ ਅਬਿਊਜ਼ ਕਰਦੇ ਹਨ ਫਾਰ ਦੇਅਰ ਓਨ ਪਰਸਨਲ ਨੀਡਸ। ਇਸ ਕਰਕੇ ਕਹਿੰਦੇ ਹਨ ਉਹ ਪਰਸਨਲ ਨੀਡਸ ਜਦੋਂ ਪੂਰੀਆਂ ਨਹੀਂ ਹੁੰਦੀਆਂ ਤੇ ਕਹਿੰਦੇ ਬੇਸ਼ੱਕ ਭਾਵੇਂ ਆਵੋ ਤੇ ਭਾਵੇਂ ਜਾਓ, ਜਦੋਂ ਮਰਜ਼ੀ ਚਲੇ ਜਾਓ, ਯੂ ਕੈਨ ਲੀਵ ਮੀ ਐਨੀ ਟਾਈਮ, ਐਂਡ ਇਟ ਹੈਜ਼ ਬਿਕਮ ਸੋ ਈਜ਼ੀ ਐਂਡ ਵੈਰੀ ਸਿੰਪਲ ਥਿੰਗ ਨਾਓ ਡੇਜ਼। ਕਹਿੰਦੇ ਤੁਹਾਨੂੰ ਜੀਣਾ ਹੀ ਨਹੀਂ ਆਉਂਦਾ। ਮਹਾਰਾਜ ਜੀ ਅਸੀਂ ਬੜੀ ਤਰੱਕੀ ਕੀਤੀ ਹੈ, ਤੁਸੀਂ ਆਖਦੇ ਹੋ ਜੀਣਾ ਨਹੀਂ ਆਉਂਦਾ,

0: ਕਹਿੰਦੇ ਡਾਕਟਰ ਵੀ ਮਰਿਆ ਹੋਇਆ ਹੈ, ਮਰੀਜ਼ ਵੀ ਮਰਿਆ ਹੋਇਆ ਹੈ ਅਤੇ ਬਾਕੀ ਸਾਰਾ ਸੰਸਾਰ ਵੀ ਮਰਿਆ ਪਿਆ ਹੈ। ਮਹਾਰਾਜ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਸਾਰਾ ਸੰਸਾਰ ਮਰਿਆ ਪਿਆ, ਡਾਕਟਰ ਮਰੇ ਪਏ ਹਨ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਤੁਸੀਂ ਤੇ ਆਖਦੇ ਹੋ ਸਾਰੇ ਮਰੇ ਪਏ ਹਨ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਮਹਾਰਾਜ ਜੀ ਆਖਦੇ ਹਨ ਅਸੀਂ ਅੱਜ ਤੁਰੇ ਫਿਰਦੇ ਹਨ ਇਹਨਾਂ ਨੂੰ ਜਿੰਦਾ ਨਹੀਂ ਆਖਦੇ, ਇਹ ਜਿੰਦੇ ਨਹੀਂ ਹਨ। ਸੱਚੇ ਪਾਤਸ਼ਾਹ ਫਿਰ ਜਿੰਦੇ ਕੌਣ ਹਨ? ਉਹ ਜਵਾਬ ਦਿੰਦੇ ਹਨ, ਕਹਿੰਦੇ ਹਨ
1: ਸੋ ਜੀਵਿਆ ਜਿਸ ਮਨ ਵਸਿਆ ਸੋਏ,
0: ਕਹਿੰਦੇ ਸਿਰਫ ਉਹ ਅਲਾਈਵ ਹੈ ਜਿਸ ਦੇ ਅੰਦਰ ਲਾਈਫ ਦਾ ਜੋ ਸੋਰਸ ਹੈ, ਅਲਾਈਵਨੈਸ ਦਾ ਜੋ ਸੋਰਸ ਹੈ, ਅਕਾਲ ਪੁਰਖ ਵਾਹਿਗੁਰੂ ਜੋ ਹੈ, ਕਹਿੰਦੇ ਉਹ ਜਿਸ ਦੇ ਮਨ ਦੇ ਵਿੱਚ ਵਸਿਆ ਹੈ ਸਿਰਫ ਉਹ ਜ਼ਿੰਦਾ ਹੈ, ਬਾਕੀ ਹੋਰ ਕੋਈ ਵੀ ਜਿੰਦਾ ਨਹੀਂ ਹੈ। ਇੱਕ ਭਰਮ ਚ ਹੈ ਕਿ ਅਸੀਂ ਜਿੰਦੇ ਹਾਂ, ਕੀ ਅਸੀਂ ਸਾਰੇ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਜਿੰਦੇ ਨਹੀਂ ਹਾਂ? ਕੀ ਅਸੀਂ ਸਾਰੇ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਬਿਮਾਰ ਹਾਂ? ਕੀ ਅਸੀਂ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਸਾਨੂੰ ਜੀਣਾ ਨਹੀਂ ਆਉਂਦਾ? ਕੀ ਅਸੀਂ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਪਰਿਵਾਰਕ ਜ਼ਿੰਦਗੀਆਂ ਦੇ ਵਿੱਚ ਸੰਤਾਨਾਂ ਅਜਿਹੀਆਂ ਪੈਦਾ ਨਹੀਂ ਕਰ ਸਕੇ ਜੋ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੋ? ਕੀ ਅਸੀਂ ਅਜਿਹਾ ਸੋਚ ਸਕਦੇ ਹਾਂ ਕਿ ਸਾਡੇ ਮੈਰਿਜ ਜੋ ਰਿਲੇਸ਼ਨਸ ਹਨ, ਮੈਰਿਜ ਦੇ ਜੋ ਰਿਲੇਸ਼ਨਸ ਜੋ ਹਨ ਉਹ ਆਤਮਕ ਹਨ, ਸਪਿਰਚੁਅਲ ਹਨ, ਉਹ ਇੱਕ ਦੂਸਰੇ ਦੀ ਰੂਹਾਨੀ ਯਾਤਰਾ ਪੂਰੀ ਕਰਨ ਦੇ ਵਾਸਤੇ ਇੱਕ ਸਪੋਰਟਿਵ ਹਨ? ਕੀ ਇਹੀ ਰਿਐਲਿਟੀ ਹੈ? ਇਹਨਾਂ ਦਾ ਸਭਨਾਂ ਦਾ ਜਵਾਬ ਆਪ ਜੀ ਨੇ ਆਪਣੇ ਆਪਣੇ ਅੰਦਰੋਂ ਲੱਭ ਲੈਣ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਗੁਰੂ ਬਾਬਾ ਜੀ ਨੇ ਆਖਿਆ ਹੈ ਮੇਰੀ ਤੇ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ, ਤੁਹਾਡੇ ਜੀਵਨ ਦੀ ਯਾਤਰਾ ਦਾ ਕੀ ਬਣੇਗਾ? ਤੁਸੀਂ ਕਿੱਥੇ ਪਹੁੰਚੇ ਹੋ?

ਦੇ ਨਾਲ ਜਾਗ ਲਿਆਣੀ ਹੈ, ਅਵੇਅਰਨੈਸ ਲਿਆਣੀ ਹੈ, ਅਵੇਕਨਿੰਗ ਪੈਦਾ ਕਰਨੀ ਹੈ, ਤਾਂ ਕਿ ਅਸੀਂ ਇਹਨਾਂ ਸਾਰੇ ਪੁਆਇੰਟਸ ਦੇ ਪ੍ਰਤੀ ਸੋਚਣਾ ਸ਼ੁਰੂ ਕਰੀਏ, ਇਹਨਾਂ ਉੱਤੇ ਰਿਫਲੈਕਟ ਕਰੀਏ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਿੱਖ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਇਹਨਾਂ ਇਸ਼ੂਜ਼ ਦੇ ਉੱਤੇ ਆਪਣੀ ਵਿਚਾਰ ਦਿੰਦੇ ਹਨ। ਸਾਡੀ ਯਾਤਰਾ ਸਫਲ ਕਿਉਂ ਨਹੀਂ ਹੁੰਦੀ, ਸਾਨੂੰ ਜੀਣਾ ਕਿਉਂ ਨਹੀਂ ਆਉਂਦਾ, ਉਹਦੇ ਵਿੱਚ ਕੀ ਮਿਸਿੰਗ ਹੈ, ਕੀ ਸਾਡੀ ਅਵੇਅਰਨੈਸ ਚੋਂ ਬਾਹਰ ਹੈ, ਉਸ ਦੀ ਵਿਚਾਰ ਕੱਲ ਕੀਤੀ ਜਾਏਗੀ। ਇਹ ਲੜੀ ਇਸੇ ਤਰ੍ਹਾਂ ਚੱਲਦੀ ਰਹੇਗੀ। ਗੁਰਚੁਕ ਦੀ ਖਿਮਾ, ਜੀਵਨ ਕੀ ਵਿਧ ਨਾ ਹੈ, ਇਸ ਪੰਕਤੀ ਨੂੰ ਯਾਦ ਰੱਖਿਓ। ਰਾਤ ਨੂੰ ਸੌਣ ਵੇਲੇ ਵੀ ਇਸ ਤੇ ਰਿਫਲੈਕਟ ਕਰਿਓ, ਘਰ ਜਾ ਕੇ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਇਸ ਸਾਰੇ ਥਾਟ ਪ੍ਰੋਸੈਸ ਨੂੰ ਫਿਰ ਦੁਬਾਰਾ ਸ਼ੇਅਰ ਕਰਿਓ, ਤੇ ਹੋਰ ਵੀ ਕਿਸੇ ਦੇ ਨਾਲ ਸ਼ੇਅਰ ਕਰਿਓ, ਕਿਉਂਕਿ ਦਿਸ ਇਜ਼ ਦ ਬੈਸਟ ਵੇ ਟੂ ਲਰਨ, ਦੈਟ ਵੰਸ ਯੂ ਲਿਸਨ ਸਮਥਿੰਗ ਦੈਨ ਗੋ ਐਂਡ ਸ਼ੇਅਰ ਵਿਦ ਸਮਬਡੀ। ਐਸਾ ਨਾ ਹੋਵੇ ਕਿ ਲੰਗਰ ਦੇ ਵਿੱਚ ਬੈਠ ਕੇ ਸਾਡੀ ਗੱਲਬਾਤ ਹੀ ਤਬਦੀਲ ਹੋ ਜਾਏ, ਦੈਨ ਵੀ ਫੋਰਗੈਟ ਐਵਰੀਥਿੰਗ। ਉਸ ਦਾ ਅਰਥ ਇਹ ਹੋਇਆ ਕਿ ਅਸੀਂ ਸੁਣਾਉਣ ਵਾਲਿਆਂ ਦਾ ਵੀ ਟਾਈਮ ਵੇਸਟ ਕੀਤਾ ਔਰ ਆਪਣਾ ਵੀ ਟਾਈਮ ਵੇਸਟ ਕੀਤਾ। ਸਾਨੂੰ ਸ਼ਾਂਤੀ ਦੇ ਨਾਲ, ਕੁਆਇਟਨੈਸ ਦੇ ਨਾਲ, ਚੁੱਪ ਚਾਪ ਹੋ ਕੇ, ਅੰਤਰ ਧਿਆਨ ਹੋ ਕੇ ਲੰਗਰ ਛੱਕ ਕੇ ਚਲੇ ਜਾਣਾ ਚਾਹੀਦਾ ਹੈ। ਜਾਂ ਗੱਲਬਾਤ ਹੋਵੇ ਤਾਂ ਉਸੇ ਹੀ ਟੋਪਿਕ ਤੇ ਹੋਵੇ ਜਿਸ ਨੂੰ ਅਸੀਂ ਹੁਣੇ ਸੁਣ ਕੇ ਹਟੇ ਹਾਂ, ਤਾਂ ਕਿ ਉਹ ਸਾਡੀ ਯਾਦ ਦੇ ਵਿੱਚ ਰਹੇ। ਸਰ ਤੂਲ ਚੁੱਕ ਦੀ ਖੇਮਾ, ਜੀਵਨ ਕੀ ਬਿਤਨਾ ਹੈ, ਵਾਹਿਗੁਰੂ।

ਇੱਕ ਬਾਜ਼ਾਰ ਹੈ। ਇਸ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਸੌਦੇ ਪਏ ਹਨ। ਗੁਰੂ ਨਾਨਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਬਾਜ਼ਾਰੀ ਬਾਜ਼ਾਰ ਮੇਂ ਆਏ ਕੱਢੇ ਬਾਜ਼ਾਰ। ਇਸ ਸੰਸਾਰ ਰੂਪੀ ਬਾਜ਼ਾਰ ਵਿੱਚ ਅਨੇਕਾਂ ਬਾਜ਼ਾਰ ਹਨ ਜਿੱਥੇ ਜੀਵ ਵਿਚਰ ਰਿਹਾ, ਇਹ ਸੌਦਾ ਖਰੀਦਣ ਲਈ ਆਇਆ। ਪਰ ਕਈ ਵਾਰ ਐਸਾ ਵੀ

ਟੱਕਿਆਂ ਕੇ ਮੁੰਦੜੇ, ਲੱਖ ਟੱਕਿਆਂ ਕੇ ਹਾਰ। ਤੇ ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਪਦਾਰਥਾਂ ਦੇ ਮਗਰ ਤੂੰ ਘੁੰਮ ਰਿਹਾ, ਕਾਹਦੇ ਲਈ? ਇਸ ਸਰੀਰ ਵਿੱਚ ਹਾਰ ਪਾਉਣ ਲਈ। ਲੱਖ ਟੱਕਿਆਂ ਕੇ ਮੁੰਦੜੇ, ਲੱਖ ਟੱਕਿਆਂ ਕੇ ਹਾਰ, ਜਿੱਤ ਤਨ ਪਾਈ ਹੈ ਨਾਨਕਾ, ਸੇ ਤਨ ਹੋਵੇ ਇਸ਼ਾਰ। ਇਸ ਸਰੀਰ ਨੂੰ ਸਜਾਉਣ ਲਈ ਤੂੰ ਬੜੀਆਂ ਵਸਤੂਆਂ ਖਰੀਦ ਰਿਹਾ, ਕਦੇ ਤੂੰ ਆਪਣੀ ਆਤਮਾ ਨੂੰ ਨਹੀਂ ਸਜਾਇਆ, ਕਦੇ ਤੂੰ ਆਪਣੀ ਆਤਮਾ ਨੂੰ ਨਾਮ ਦਾ ਭੋਜਨ ਨਹੀਂ ਦਿੱਤਾ, ਸ਼ਬਦ ਦੇ ਗਹਿਣੇ ਨਹੀਂ ਪਾਏ, ਤਾਂ ਫਿਰ ਤੇਰਾ ਸੰਸਾਰ ਤੇ ਆਉਣਾ ਕਿਵੇਂ ਸਫਲ ਹੋ ਸਕਦਾ? ਕਿਉਂਕਿ ਲੱਖ ਟੱਕਿਆਂ ਕੇ ਮੁੰਦੜੇ, ਲੱਖ ਟੱਕਿਆਂ ਕੇ ਹਾਰ, ਜਿੱਤ ਤਨ ਪਾਈ ਹੈ ਨਾਨਕਾ, ਸੇ ਤਨ ਹੋਵੇ ਸ਼ਾਰ। ਇਹ ਸਰੀਰ ਤਾਂ ਇੱਕ ਦਿਨ ਮਿੱਟੀ ਹੋ ਜਾਏਗਾ, ਸਵਾਹ ਬਣ ਜਾਏਗਾ, ਇੱਕ ਸਵਾਹ ਦੀ ਮੁੱਠੀ ਹੈ ਇਹ ਸਰੀਰ। ਇਸ ਲਈ ਹਜ਼ੂਰ ਕਹਿੰਦੇ ਹਨ, ਭਾਈ ਇਸ ਸਰੀਰ ਲਈ ਤੂੰ ਬਹੁਤ ਕੁਝ ਕਰਦਾ ਹੈ, ਕਿਉਂਕਿ ਮਨੁੱਖ ਸੌਂਦਾ ਹੈ ਸਰੀਰ ਲਈ, ਖਾਂਦਾ ਹੈ 36 ਪ੍ਰਕਾਰ ਦੇ ਭੋਜਨ ਇਸ ਸਰੀਰ ਲਈ, ਚੰਗੇ ਚੰਗੇ ਸੋਹਣੇ ਬਸਤਰ ਪਹਿਨਦਾ ਕਾਹਦੇ ਲਈ? ਸਰੀਰ ਲਈ। ਆਖਿਆ ਅੱਜ ਤੱਕ ਤੂੰ ਸਭ ਕੁਝ ਸਰੀਰ ਲਈ ਕੀਤਾ, ਪਰ ਜਿਸ ਆਤਮਾ ਦੇ ਆਸਰੇ ਇਹ ਸਰੀਰ ਚੱਲ ਰਿਹਾ, ਉਸ ਆਤਮਾ ਨੂੰ ਤੂੰ ਭੁੱਖਿਆ ਹੀ ਮਾਰ ਦਿੱਤਾ, ਉਸ ਆਤਮਾ ਨੂੰ ਕਦੇ ਨਾਮ ਦਾ ਭੋਜਨ ਨਾ ਦਿੱਤਾ, ਇਹ ਤਾਂ ਤਨ ਸ਼ਾਰ ਹੋ ਜਾਏਗਾ। ਇੱਥੇ ਤਾਂ ਜੋ ਕੁਝ ਨਜ਼ਰ ਆ ਰਿਹਾ ਸਭ ਕੂੜ ਹੈ। ਵੇਖਦੇ ਹੋ ਨਾ, ਮਨੁੱਖ ਚਲਾ ਜਾਏ ਸੰਸਾਰ ਤੋਂ ਤੇ ਕਿਵੇਂ ਅਰਥੀ ਜਾ ਰਹੀ ਹੁੰਦੀ ਹੈ। ਉਸ ਵੇਲੇ ਮਨੁੱਖ ਦਾ ਮਨ ਨਿਰਮਲ ਹੁੰਦਾ, ਉਹਨੂੰ ਯਾਦ ਆਉਂਦੀ ਹੈ ਮੌਤ, ਕਿ ਮੈਂ ਵੀ ਇੱਕ ਦਿਨ ਜਾਣਾ। ਪਰ ਜਦੋਂ ਸ਼ਮਸ਼ਾਨ ਭੂਮਿਕਾ ਤੋਂ ਬਾਹਰ ਨਿਕਲਦਾ ਤੇ ਫਿਰ ਉਹੀ ਗੱਲਾਂ, ਉਹੀ ਨਿੰਦਿਆ ਚੁਗਲੀ, ਉਹੀ ਸਭ ਕੁਝ, ਫਿਰ ਮੋਹ ਮਾਇਆ ਦੇ ਜਾਲ ਵਿੱਚ ਫਸ ਜਾਂਦਾ। ਆਖਿਆ ਜੇ ਪਰਮੇਸ਼ਰ ਨੂੰ ਯਾਦ ਰੱਖਣਾ ਤਾਂ ਮੌਤ ਨੂੰ ਚੇਤੇ ਰੱਖ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ। ਰਾਜਾ ਆਇਆ ਦਰਸ਼ਨ ਕਰਨ ਲਈ ਤੇ ਦੇਖਿਆ ਇੱਥੇ ਸਾਰੇ ਹੀ ਨਰ ਨਾਰੀ, ਬਿਰਧ ਬੱਚੇ ਜਵਾਨ ਸਭ ਬੈਠੇ ਹਨ, ਜੁੜੇ ਹੋਏ ਹਨ। ਰਾਜੇ ਦੇ ਮਨ ਵਿੱਚ ਸ਼ੰਕਾ ਹੋ ਗਈ, ਭਈ ਗੁਰੂ ਵੀ ਜੁਬਾ ਅਵਸਥਾ ਦਾ, ਬੱਚੇ ਬੱਚੀਆਂ ਵੀ ਇੱਥੇ ਬੈਠੇ ਹਨ, ਬਿਰਧ ਵੀ ਬੈਠੇ ਹਨ, ਬੱਚੇ ਵੀ ਜੁੜੇ ਬੈਠੇ ਹਨ, ਤੇ ਇਹ ਥਿਰ ਕਿਵੇਂ ਰਹਿੰਦੇ ਹੋਣਗੇ? ਕਿਉਂਕਿ ਮਨ ਤਾਂ ਹਰ ਵਸਤੂ ਨੂੰ ਵੇਖ ਕੇ ਲੁਭਾਏਮਾਨ ਹੋ ਜਾਂਦਾ ਤੇ ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਰਾਜੇ ਦੇ ਦਿਲ ਦੀ ਗੱਲ ਨੂੰ ਬੁੱਝ ਗਏ, ਬਈ ਰਾਜੇ ਦੇ ਮਨ ਵਿੱਚ ਸ਼ੰਕਾ ਆ ਗਿਆ ਕਿ ਜਿੱਥੇ ਐਨੇ ਪਦਾਰਥ ਗੁਰੂ ਕੇ ਦਰਬਾਰ ਵਿੱਚ ਚੜਦੇ ਹਨ, ਇੰਨੀਆਂ ਵਸਤੂਆਂ ਲੋਕ ਲਿਆਉਂਦੇ ਹਨ, ਏਡੀ ਮਾਇਆ ਦਾ ਪਸਾਰਾ ਹੈ, ਫਿਰ ਨਰ ਨਾਰੀ ਸਭ ਆ ਕੇ ਇੱਥੇ ਜੁੜਦੇ ਹਨ, ਇਹਨਾਂ ਦਾ ਮਨ, ਇਹਨਾਂ ਦੀ ਆਤਮਾ ਕਿਵੇਂ ਸਵੱਛ ਰਹਿੰਦੀ ਹੋਵੇਗੀ? ਇਹ ਸਭ ਕੁਝ ਜਾਣੀ ਜਾਣ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਾਣ ਗਏ, ਭਈ ਰਾਜੇ ਦੇ ਮਨ ਵਿੱਚ ਸ਼ੰਕਾ ਹੋ ਗਈ ਹੈ। ਉਹਦੀ ਸ਼ੰਕਾ ਨੂੰ ਨਿਵਰਤ ਕਰਨ ਲਈ ਆਖਿਆ, ਰਾਜਨ ਤੇਰੀ ਤਾਂ ਉਮਰ ਹੀ ਕੁਝ ਦਿਨ ਰਹਿ ਗਈ ਹੈ, ਤੇਰਾ ਤਾਂ ਅੰਤ ਸਮਾਂ ਨੇੜੇ ਆ ਗਿਆ, ਤੇ ਕੁਝ ਕਰ ਲੈ, ਕੁਝ ਜਪ ਲੈ। ਹੁਣ ਰਾਜਾ ਸੁਣ ਕੇ, ਭਈ ਮੇਰੀ ਉਮਰ ਥੋੜੀ ਰਹਿ ਗਈ ਹੈ, ਆਪਣੇ ਮਹਿਲਾਂ ਨੂੰ ਆਇਆ, ਹਰ ਵੇਲੇ ਮੌਤ ਚੇਤੇ ਹੈ, ਪਤਾ ਨਹੀਂ ਕਿਸ ਵੇਲੇ ਆ ਜਾਣੀ, ਹੁਣ ਕੁਝ ਚੰਗਾ ਨਹੀਂ ਲੱਗਦਾ, ਰਾਜ ਗੱਦੀ ਤੇ ਬੈਠਣਾ ਚੰਗਾ ਨਹੀਂ ਲੱਗਿਆ, ਧਨ ਦੌਲਤ ਵਿੱਚ ਵਿਚਰਦਿਆਂ ਚੰਗਾ ਨਹੀਂ ਲੱਗਿਆ, ਅਹਿਲਕਾਰ ਹੱਥ ਬੱਧੀ ਖੜੇ ਹਨ, ਸੇਵਾ ਲਈ ਉਡੀਕ ਕਰ ਰਹੇ ਹਨ, ਹੁਣ ਸੇਵਾ ਵੀ ਕਰਾਉਣੀ ਚੰਗੀ ਨਹੀਂ ਲੱਗਦੀ, ਰਾਣੀਆਂ ਦੇ ਕੋਲ ਜਾਣਾ ਵੀ ਚੰਗਾ ਨਹੀਂ ਲੱਗਦਾ, ਰੰਗ ਰਲੀਆਂ ਮਨਾਉਣੀਆਂ ਵੀ ਚੰਗੀਆਂ ਨਹੀਂ ਲੱਗਦੀਆਂ, ਸਭ ਕੁਝ ਸੰਸਾਰ ਬਿਨਸ ਜਾਣ ਵਾਲੀ ਵਸਤੂ ਲੱਗਣ ਲੱਗਾ। ਜਦੋਂ ਕੁਝ ਦਿਨ ਬੀਤ ਗਏ ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੇਵਕ ਨੂੰ ਭੇਜਿਆ, ਆਖਿਆ ਜਾਓ ਰਾਜੇ ਨੂੰ ਕਹੋ, ਬਈ ਤੁਹਾਨੂੰ ਸਤਿਗੁਰਾਂ ਨੇ ਯਾਦ ਕੀਤਾ ਹੈ। ਜਦੋਂ ਸੇਵਕ ਨੇ ਜਾ ਕੇ ਸੁਨੇਹਾ ਦਿੱਤਾ ਤਾਂ ਰਾਜਾ ਕਹਿੰਦਾ, ਮੇਰੇ ਕੋਲ ਤਾਂ ਹੁਣ ਤੁਰਿਆ ਵੀ ਨਹੀਂ ਜਾਂਦਾ।

ਇਸ ਨੇ ਰੰਗ ਰਲੀਆਂ ਮਨਾਉਣ ਲਈ ਗਾਉਣ ਵਜਾਉਣ ਵਾਲੀ ਨੂੰ ਸੱਦਿਆ। ਗਾਣਾ ਵਜਾਣਾ ਹੋ ਰਿਹਾ, ਰਾਜੇ ਨੇ ਆਪਣੇ ਗੁਰੂ ਨੂੰ ਵੀ ਬੁਲਾ ਲਿਆ। ਇੱਕ ਸੁੰਦਰ ਸਿੰਘਾਸਨ ਗੁਰੂ ਨੂੰ ਦੇ ਦਿੱਤਾ ਤੇ ਥੈਲੀਆਂ ਮੋਹਰਾਂ ਦੀਆਂ ਗੁਰੂ ਅੱਗੇ ਰੱਖ ਦਿੱਤੀਆਂ, ਬਈ ਜਿਹੜੀ ਗੱਲ ਚੰਗੀ ਲੱਗੇ ਇਨਾਮ ਦੇ ਤੌਰ ਤੇ ਗੁਰੂ ਦੇਵੇਗਾ। ਜਾਂ ਰਾਤ ਨੂੰ ਗਾਉਣਾ ਵਜਾਉਣਾ ਸ਼ੁਰੂ ਹੋਇਆ, ਸਾਰੀ ਰਾਤ ਬੀਤ ਗਈ ਗਾਉਂਦਿਆਂ। ਅੰਮ੍ਰਿਤ ਵੇਲਾ ਹੋ ਗਿਆ, ਸਵੇਰੇ 4 ਵਜੇ ਹਨ ਤੇ ਗਾਉਣ ਵਜਾਉਣ ਵਾਲੀ ਨੇ ਕੀ ਤੱਕਿਆ ਕਿ ਉਸਦੇ ਤਬਲੇ ਵਾਲਾ ਉਂਗਣ ਲੱਗਿਆ। ਮਨ ਵਿੱਚ ਸੋਚਿਆ ਬਈ ਸਾਰੀ ਰਾਤ ਤਾਂ ਗਾਉਂਦਿਆਂ ਵਜਾਉਂਦਿਆਂ ਲੰਘ ਗਈ, ਤੇ ਜੇ ਇਹ ਹੁਣ ਸੌਂ ਗਿਆ ਤਾਂ ਮੇਰੇ ਮੱਥੇ ਕਲੰਕ ਲੱਗ ਜਾਏਗਾ, ਸਾਰਾ ਕੀਤਾ ਕਰਤਿਆ ਖੂਹ ਖਾਤੇ ਚਲਾ ਜਾਏਗਾ। ਉਸਨੇ ਇੱਕ ਸਲੋਕ ਪੜਿਆ, ਤਬਲੇ ਵਾਲੇ ਨੂੰ ਜਗਾਉਣ ਲਈ ਇੱਕ ਸਲੋਕ ਪੜਿਆ। ਆਖਿਆ, ਬਹੁ ਬੀਤੀ ਥੋੜੀ ਰਹੀ, ਪਲ ਪਲ ਗਈ ਵਿਹਾਏ, ਏਕ ਘੜੀ ਕੇ ਕਾਰਨੇ ਮਤ ਕਲੰਕ ਲੱਗ ਜਾਏ। ਤਬਲੇ ਵਾਲਾ ਜਾਗ ਉੱਠਿਆ, ਉਹਨੂੰ ਸਮਝ ਆ ਗਈ ਬਈ ਪਲ ਪਲ ਕਰਕੇ ਰਾਤ ਤਾਂ ਸਾਰੀ ਬੀਤ ਗਈ ਹੈ ਤੇ ਹੁਣ ਥੋੜਾ ਜਿਹਾ ਸਮਾਂ ਹੈ, ਮੈਂ ਸਾਵਧਾਨ ਹੋ ਕੇ ਵਜਾਵਾਂ। ਜਾਂ ਇਹ ਗੱਲ ਰਾਜੇ ਦੇ ਗੁਰੂ ਨੇ ਸੁਣੀ ਤਾਂ ਜਿਤਨੀਆਂ ਮੋਹਰਾਂ ਦੀਆਂ ਥੈਲੀਆਂ ਪਈਆਂ ਸਨ ਸਾਰੀਆਂ ਵੇਸਵਾ ਦੇ ਅੱਗੇ ਸੁੱਟ ਦਿੱਤੀਆਂ। ਉਸਨੇ ਫੇਰ ਆਵਾਜ਼ ਦਿੱਤੀ, ਬਹੁ ਬੀਤੀ ਥੋੜੀ ਰਹੀ, ਪਲ ਪਲ ਗਈ ਵਿਹਾਏ, ਏਕ ਘੜੀ ਕੇ ਕਾਰਨੇ ਮਤ ਕਲੰਕ ਲੱਗ ਜਾਏ। ਤਾਂ ਰਾਜੇ ਦੇ ਪੁੱਤਰ ਨੇ ਜੋ 2 ਲੱਖ ਦਾ ਮੁੰਦਰਾ ਪਾਇਆ ਹੋਇਆ ਸੀ ਉਸ ਗਾਉਣ ਵਜਾਉਣ ਵਾਲੀ ਨੂੰ ਇਨਾਮ ਦੇ ਤੌਰ ਤੇ ਦੇ ਦਿੱਤਾ। ਉਸਨੇ ਫਿਰ ਉਹੀ ਦੌਰਾ ਬੋਲਿਆ, ਬਹੁ ਬੀਤੀ ਥੋੜੀ ਰਹੀ। ਤਾਂ ਰਾਜੇ ਦੀ ਲੜਕੀ ਨੇ ਆਪਣਾ 9 ਲੱਖਾ ਹਾਰ ਉਹਦੇ ਅੱਗੇ ਸੁੱਟ ਦਿੱਤਾ ਤੇ ਹੁਣ ਇਹ ਗਾਉਣ ਵਜਾਉਣ ਵਾਲੀ ਰਾਜੇ ਵੱਲ ਜਾ ਰਹੀ ਹੈ। ਬਹੁ ਬੀਤੀ ਕਹਿ ਨਹੀਂ ਲੱਗੀ ਸੀ ਤੇ ਰਾਜੇ ਨੇ ਕਿਹਾ, ਬਸ ਕਰ ਦੇ, ਤੂੰ ਤਾਂ ਸਾਨੂੰ ਸਾਰਿਆਂ ਨੂੰ ਲੁੱਟ ਲਿਆ, ਇੱਕੇ ਦਿਓਰੇ ਦੇ ਨਾਲ ਲੱਖਾਂ ਦਾ ਧਨ ਇਕੱਠਾ ਕਰ ਰਿਹਾ, ਇੱਕ ਵੇਸਵਾ ਹੋ ਕੇ ਤੂੰ ਐਡੀ ਵੱਡੀ ਦੌਲਤ। ਤਾਂ ਰਾਜੇ ਦਾ ਗੁਰੂ ਜੋ ਹੈ ਉਹਦੇ ਨੇਤਰਾਂ ਤੋਂ ਜਲ ਆ ਗਿਆ। ਉਸ ਮਹਾਂਪੁਰਖ ਨੇ ਆਖਿਆ, ਰਾਜਾ ਤੂੰ ਇਸ ਨੂੰ ਵੇਸਵਾ ਨਾ ਕਹਿ, ਇਹ ਤਾਂ ਮੇਰੀ ਗੁਰੂ ਹੈ, ਇਸਨੇ ਮੈਨੂੰ ਗਿਆਨ ਦਿੱਤਾ ਕਿ ਸਾਰੀ ਜ਼ਿੰਦਗੀ ਤਾਂ ਮੈਂ ਜੰਗਲਾਂ ਵਿੱਚ ਬਹਿ ਕੇ ਤਪ ਕੀਤਾ ਤੇ ਹੁਣ ਵਡੇਰੀ ਉਮਰ ਵਿੱਚ ਮੈਂ ਇੱਥੇ ਮੁਸ਼ਹਿਰਾ ਵੇਖਣ ਆ ਗਿਆ, ਰਾਤ ਨਾਮ ਜਪ ਕੇ ਬਿਤਾਉਣੀ ਸੀ ਤੇ ਰਾਤ ਇੱਥੇ ਰੰਗ ਰਲੀਆਂ ਵਿੱਚ ਬੀਤ ਗਈ, ਇਸ ਲਈ ਮੈਂ ਤਾਂ ਚੱਲਿਆ। ਰਾਜੇ ਦੇ ਪੁੱਤਰ ਨੇ ਆਖਿਆ, ਪਿਤਾ ਜੀ ਕਿਉਂਕਿ ਤੁਸੀਂ ਮੈਨੂੰ ਰਾਜ ਨਹੀਂ ਸਾਉ ਦਿੰਦੇ, ਇਸ ਲਈ ਅੱਜ ਮੈਂ ਜਲਾਦਾਂ ਨੂੰ ਕਹਿ ਕੇ ਤੁਹਾਡਾ ਕਤਲ ਕਰਵਾ ਦੇਣਾ ਸੀ। ਇਸ ਨੇ ਸਿੱਖਿਆ ਦਿੱਤੀ ਹੈ ਕਿ ਪਲ ਪਲ ਗਈ ਵਿਹਾਏ, ਏਕ ਪਲਕ ਕੇ ਕਾਰਨੇ ਮਤ ਕਲੰਕ ਲੱਗ ਜਾਏ। ਇਹਨੇ ਸਿੱਖਿਆ ਦਿੱਤੀ ਹੈ ਬਈ ਕੱਲ ਨੂੰ ਤੈਨੂੰ ਹੀ ਰਾਜ ਮਿਲਣਾ ਨਾ, ਤੇ ਤੂੰ ਕਿਉਂ ਕਲੰਕਿਤ ਹੋਣਾ। ਰਾਜੇ ਦੀ ਲੜਕੀ ਆਖਿਆ, ਰਾਜਾ ਮੈਂ ਵੀ ਅੱਜ ਮਹਾਵਤ ਦੇ ਨਾਲ ਨਿਕਲ ਜਾਣਾ ਸੀ ਤੇ ਸਦਾ ਲਈ ਤੇਰੇ ਨੌਕਰਾਂ ਦੀ ਦਾਸੀ ਬਣ ਕੇ ਆਪਣਾ ਜੀਵਨ ਨਸ਼ਟ ਕਰ ਲੈਣਾ ਸੀ। ਇਸ ਨੇ ਮੈਨੂੰ ਸੁਮਤੀ ਦਿੱਤੀ ਹੈ ਕਿ ਕਦੀ ਤਾਂ ਤੇਰਾ ਵਿਆਹ ਹੋਵੇਗਾ ਨਾ, ਇਸ ਲਈ ਤੂੰ ਆਪਣੇ ਖਾਨਦਾਨ ਨੂੰ ਕਲੰਕਿਤ ਨਾ ਕਰ। ਹੁਣ ਰਾਜੇ ਦੇ ਮਨ ਵਿੱਚ ਖਿਆਲ ਆਇਆ, ਬਈ ਮੈਂ ਕਿਉਂ ਨਾ ਅੱਜ ਹੀ ਰਾਜ ਤਿਲਕ ਕਰ ਦੇਵਾਂ। ਬੱਚੀ ਨੂੰ ਆਖਿਆ, ਬੇਟਾ ਮੈਂ ਤੇਰਾ ਵੀ ਹੁਣ ਛੇਤੀ ਵਿਆਹ ਕਰ ਦੇਵਾਂਗਾ। ਹੁਣ ਵੇਸਵਾ ਸੋਚਦੀ ਹੈ ਬਈ ਇਤਨੇ ਘਰ ਸੁਧਰ ਗਏ ਨੇ ਤੇ ਮੈਂ ਤਾਂ ਕੋਈ ਨਾ ਸੁਧਰੀ, ਇਸ ਲਈ ਹੇ ਵਾਹਿਗੁਰੂ ਹੁਣ ਅੱਜ ਤੋਂ ਬਾਅਦ ਮੈਂ ਵੀ ਤੇਰੀ ਭਗਤੀ ਕਰਾਂਗੀ, ਤੇਰਾ ਕੀਰਤਨ ਕਰਾਂਗੀ। ਨਜ਼ਰ ਆ ਗਿਆ ਕਿ ਸਭ ਜਗ ਚੱਲਣਹਾਰ, ਇਹ ਸਭ ਕੁਛ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਇਸ ਜਗ ਮੇ ਚੰਨ, ਹਰ ਇੱਕ ਸਿੱਖ ਦਾ ਧਰਮ ਬਣਦਾ ਹੈ ਕਿ ਗੁਰਬਾਣੀ ਦੀ ਮਹਿਕ ਅਤੇ ਬਾਬੇ ਨਾਨਕ ਦੇ ਮਨੁੱਖੀ ਜੀਵਨ ਦੀ ਫਿਲਾਸਫੀ ਜੋ ਹੈ ਉਹ ਦੂਰ ਦੂਰ ਤੱਕ ਫੈਲਾਏ। ਮਿਸ਼ਨਰੀ ਸੇਵਾ, ਕੀਰਤਨ, ਵਿਆਖਿਆ ਆਦਿ ਸਿਰਫ ਅਸੀਂ ਸਿੱਖ ਸੰਗਤਾਂ ਦੇ ਵਿੱਚ ਹੀ ਕਰ ਰਹੇ ਹਾਂ। ਗੈਰ ਸਿੱਖਾਂ ਵਿੱਚ ਭਾਈ ਸਾਹਿਬ ਜੋ ਕਿ ਹਰਭਜਨ ਸਿੰਘ ਜੀ ਮਹਾਰਾਜ ਤੋਂ ਇਲਾਵਾ ਹੋਰ ਕੋਈ ਸਾਡਾ ਉਪਰਾਲਾ ਇਸ ਮਿਸ਼ਨ ਵਿੱਚ ਨਹੀਂ ਦਿਸਦਾ। ਦਾਸ ਦੀ ਆਪ ਦੀ ਬਹੁਤ ਥੋੜੀ ਬੁੱਧੀ ਅਨੁਸਾਰ ਕੀਰਤਨ ਆਹੀ ਕੋਸ਼ਿਸ਼ ਹੈ ਕਿ ਗੁਰਸੰਗੀਤ ਦੀ ਬੇੜੀ ਉੱਤੇ ਸ਼ਿੰਗਾਰ ਕੇ ਤੁਰਕੀ ਬਾਣੀ ਅੰਗਰੇਜ਼ੀ ਵਿਆਖਿਆ ਵਿੱਚ ਪੇਸ਼ ਕੀਤੀ ਜਾਵੇ। ਇਸ ਢੰਗ ਦੀ ਵਰਤੋਂ ਨਾਲ ਇਹ ਵੀ ਤਜਰਬਾ ਹੈ ਕਿ ਜੋ ਸਿੱਖ ਬੱਚੇ ਬੱਚੀਆਂ ਗੁਰਮੁਖੀ ਗੁਰਸਿੱਖੀ ਤੋਂ ਅਧੂਰੇ ਹਨ ਅਤੇ ਗੁਰਦੁਆਰੇ ਆਦਿ ਘੱਟ ਹੀ ਜਾਂਦੇ ਹਨ ਉਹ ਵੀ ਇਸ ਢੰਗ ਵਿੱਚ ਗੁਰਬਾਣੀ ਪੇਸ਼ ਕੀਤੀ ਹੋਈ ਸੁਣ ਲਈ ਤਿਆਰ ਹਨ। ਸੋ ਅੰਗਰੇਜ਼ੀ ਦੀ ਵਰਤੋਂ ਦੀ ਖਿਮਾ ਬਖਸ਼

ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਪੀਰਾਂ ਦੀ ਸੇਵਾ ਚਾਕਰੀ ਹੈ ਬੜੀ ਕਰੜੀ, ਔਖੀ ਹੈ, ਅਲੂਣੀ ਛਿਲ ਚੱਟਣ ਵਾਲੀ ਗੱਲ ਹੈ। ਖੰਡੇ ਦੀ ਧਾਰ ਤੇ ਤੁਰਨ ਵਾਲੀ ਗੱਲ ਹੈ ਗੁਰੂ ਪੀਰਾਂ ਦੀ ਚਾਕਰੀ ਕਰਨੀ, ਸੇਵਾ ਕਰਨੀ। ਪਰ ਹਜ਼ੂਰ ਕਹਿੰਦੇ ਨੇ ਹੈ ਕਠਿਨ ਪਰ ਸੁਖ ਸਾਰ ਹੈ। ਸੇਵਾ ਕਰਕੇ ਮੁਰਸ਼ਦ ਦੀ ਆਪ ਹੀ ਨਹੀਂ ਤਰ ਜਾਂਦਾ, ਕੁਟੰਬ ਹੀ ਨਹੀਂ ਤਰ ਜਾਂਦਾ, ਅਨੇਕਾਂ ਦਾ ਭਲਾ ਕਰ ਜਾਂਦਾ ਸੇਵਾ ਕਰਨ ਵਾਲਾ, ਅਨੇਕਾਂ ਨੂੰ ਤਾਰ ਜਾਂਦਾ। ਹੈ ਤਾਂ ਬਾਈ ਮਾਂ ਕਰੜੀ, ਹੁਕਮ ਮੰਨਣਾ। ਸੇਵਕ ਹੋ ਕੇ ਜੇ ਆਰਾਮ ਪਾਲ ਰਿਹਾ ਤਾਂ ਸੇਵਕ ਨਹੀਂ, ਭਿਖਾਰੀ ਹੋ ਕੇ ਅਹੰਕਾਰ ਕਰ ਰਿਹਾ ਮਨ ਕਰਦਾ ਤਾਂ ਭਿਖਾਰੀ ਕਹਦਾ। ਜੇ ਤੂੰ ਗੁਰੂ ਦੇ ਦਰ ਦਾ, ਗੁਰੂ ਨਾਨਕ ਦੇ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰ। ਜੇ ਗੁਰੂ ਨਾਨਕ ਦੇ ਦਰ ਦਾ ਸੇਵਕ ਬਣ ਗਿਆ ਤਾਂ ਫਿਰ ਆਰਾਮ ਨਾ ਪਾਲ, ਕਿਉਂਕਿ ਸੇਵਕ ਕੀ, ਆਰਾਮ ਕੀ, ਭਿਖਾਰੀ ਕੀ, ਮਨ ਕੀ। ਇਹ ਮਹਾਂਕਰੜੀ ਕਾਰ ਹੈ ਗੁਰੂ ਦੀ ਕਾਰ ਕਰਨੀ। ਭਾਈ ਲਹਿਣਾ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਏ, ਦਰਸ਼ਨ ਕੀਤੇ, ਪਤਾ ਨਹੀਂ ਕਰੋੜਾਂ ਜਨਮਾਂ ਦੀ ਕਮਾਈ ਸੀ। ਜਦੋਂ ਗੁਰੂ ਨਾਨਕ ਦਾ ਦਰਸ਼ਨ ਕੀਤਾ ਤਾਂ ਫਿਰ ਆਪਣਾ ਤਨ ਮਨ ਸਭ ਕੁਝ ਗੁਰੂ ਦੇ ਅਰਪਣ ਕਰ ਦਿੱਤਾ, ਸਿਰ ਰੱਖ ਦਿੱਤਾ ਗੁਰੂ ਨਾਨਕ ਦੇ ਚਰਨਾਂ ਤੇ ਫਿਰ ਚੁੱਕਿਆ ਲੈ। ਫਿਰ ਹੁਕਮ ਵਿੱਚ ਕਿਤਨੇ ਇਮਤਿਹਾਨ ਹੋਏ, ਕਿਤਨੇ ਪਰਚੇ ਪਾਏ ਗਏ, ਸਾਰਿਆਂ ਪਰਚਿਆਂ ਵਿੱਚੋਂ ਭਾਈ ਲਹਿਣਾ ਜੀ ਪਾਸ ਹੋ ਗਏ। ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ, ਗੁਰੂ ਪੀਰ ਦੀ ਚਾਕਰੀ ਤੇ ਫਿਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ, ਇਮਤਿਹਾਨ ਵਿੱਚੋਂ ਪਾਸ ਹੋਣਾ, ਇਹ ਬੜਾ ਔਖਾ ਹੈ। ਭਾਈ ਲਹਿਣਾ ਜੀ ਬੜੇ ਸੁੰਦਰ ਵਸਤਰ ਪਹਿਰੇ ਹੋਏ ਹਨ, ਗੁਰੂ ਨਾਨਕ ਦੇ ਦੀਦਾਰ ਨੂੰ ਆਏ, ਘਰ ਪਹੁੰਚੇ। ਜਗਤ ਮਾਤਾ ਸੁਲੱਖਣੀ ਨੇ ਕਿਹਾ ਜੀ ਉਹ ਤਾਂ ਖੇਤਾਂ ਵਿੱਚ ਕੰਮ ਕਰ ਰਹੇ ਹਨ। ਜਦੋਂ ਖੇਤਾਂ ਵਿੱਚ ਗਏ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਝੋਨੇ ਦੀ ਪਨੀਰੀ ਲਾ ਰਹੇ ਸਨ। ਪਨੀਰੀ ਦੀ ਪੰਡ ਬੰਨੀ ਹੋਈ ਹੈ ਤੇ ਜਾਂ ਭਾਈ ਲਹਿਣਾ ਜੀ ਆਏ, ਇਹ ਵੀ ਇੱਕ ਇਮਤਿਹਾਨ ਸੀ, ਕੋਈ ਜਲ ਪਾਣੀ ਨਹੀਂ ਪੁੱਛਿਆ। ਆ ਭਾਈ ਪੁਰਖਾ, ਆ ਧਰ ਲੈ ਸਿਰ ਤੇ ਪੰਡ, ਐਡੀ ਪੰਡ ਜਿਹਦੇ ਵਿੱਚੋਂ ਚਿੱਕੜ ਚੋਹ ਰਿਹਾ ਸੀ, ਸਵੱਛ ਸੋਹਣੇ ਵਸਤਰਾਂ ਦੇ ਪਾਇਆ ਹੋਇਆ ਉੱਤੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਪੰਡ ਭਾਈ ਲਹਿਣੇ ਦੇ ਸਿਰ ਤੇ ਰਖਾ ਦਿੱਤੇ। ਉਚਾਰਨ ਕਰੋ ਸ੍ਰੀ ਮਹਾਰਾਜ। ਸਵੱਛ ਵਸਤਰ ਪਹਿਨੇ ਹੋਏ ਸੀ, ਕਿਸੇ ਹੋਰ ਸੇਵਕ ਦੇ ਸਿਰ ਤੇ ਰੱਖ ਦਿੰਦੇ। ਆ ਵੇਖੋ ਸਾਰੇ ਵਸਤਰ ਚਿੱਕੜ ਨਾਲ ਲਿਬੜ ਗਏ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਹ ਚਿੱਕੜ ਨਹੀਂ, ਇਹ ਤਾਂ ਕੇਸਰ ਹੈ। ਗੁਰੂ ਘਰ ਦੀ ਸੇਵਾ, ਟੋਕਰੀ ਚੁੱਕਣੀ, ਚਾਕਰੀ ਕਰਨੀ, ਸੇਵਾ ਕਰਨੀ, ਇਹ ਤਾਂ ਕੇਸਰ ਹੈ। ਜਦੋਂ ਘਰ ਆਏ ਜਗਤ ਮਾਤਾ ਸੁਲੱਖਣੀ ਨੇ ਬੇਨਤੀ ਕੀਤੀ, ਸਵਾਮੀ ਆਏ ਸਨ ਬਿਠਾਉਂਦੇ, ਕੋਈ ਜਲ ਪਾਣੀ ਪੁੱਛਦੇ, ਆਉਂਦਿਆਂ ਹੀ ਏਡੀ ਵੱਡੀ ਪੰਡ ਰਖਾ ਦਿੱਤੀ ਜੇ ਸਿਰ ਤੇ ਭਾਈ ਲੈਣੇ ਦੇ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸੁਲੱਖਣੀਏ, ਇਹ ਪੰਡ ਇਹੋ ਹੀ ਚੁੱਕ ਸਕਦਾ ਕਿਉਂਕਿ ਇਸਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਉਚਾਰਨ ਕਰੋ ਸ੍ਰੀ। ਦੁੱਖਾਂ ਵਿੱਚ ਜਲ ਬਦ ਰਿਹਾ ਸੰਸਾਰ, ਇਹ ਸੱਚ ਨਾਲ ਜੋੜਨਗੇ। ਸੁੱਖਾਂ ਦੇ ਭਾਈਵਾਲ ਤਾਂ ਬਹੁਤ ਹੁੰਦੇ ਹਨ,
ਪਰ ਕਿਸੇ ਦੇ ਦੁੱਖਾਂ ਦੀ ਪੰਡ ਆਪਣੇ ਸਿਰ ਤੇ ਰੱਖ ਲੈਣੀ ਤੇ ਸੁੱਖਾਂ ਦੀਆਂ ਚੋਲੀਆਂ ਭਰ ਦੇਣੀਆਂ, ਇਹ ਭਾਈ ਲਹਿਣੇ ਜੀ ਦੇ ਹਿੱਸੇ ਆਇਆ। ਹਜ਼ੂਰ ਨੇ ਬਚਨ ਕੀਤਾ, ਭਾਈ ਲਹਿਣੇ ਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਪਿਆਰੀ ਸਾਧ ਸੰਗਤ, ਇੱਕ ਪਰਚਾ ਹੀ ਸੀ ਨਾ, ਸਵੱਛ ਬਸਤਰ ਪਹਿਨੇ ਹੋਣ, ਦੂਰ ਤੋਂ ਚੱਲ ਕੇ ਆਵੇ ਤੇ ਫਿਰ ਆਉਂਦਿਆਂ ਨਾਲ ਚਿੱਕੜ ਦੀ ਭਰੀ ਹੋਈ ਪਨੀਰੀ ਦੀ ਪੰਡ ਸਿਰ ਤੇ ਰੱਖ ਦੇਣੀ। ਭਾਈ ਲਹਿਣਾ ਜੀ ਨੇ ਸਤ ਬਚਨ ਕੀਤਾ, ਧੰਨ ਭਾਗ ਸਮਝੇ। ਤਾਂ ਇਸ ਲਈ ਹਜ਼ੂਰ ਕਹਿੰਦੇ ਹਨ, ਭਾਈ ਗੁਰਪੀਰਾਂ ਕੀ ਇਹਨਾਂ ਚਾਕਰੀਆਂ ਨੂੰ, ਇਸ ਸੇਵਾ ਨੂੰ ਕੋਈ ਸਮਝ ਸਕਦਾ ਹੈ?

ਅੱਜ ਭਾਈ ਲੈਣੇ ਤੇ ਹੋਰ ਪਰਚਾ ਪਾਇਆ। ਇਹ ਹੁਕਮ ਦਾ ਪਰਚਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਸਭਾ ਲੱਗੀ ਹੋਈ ਹੈ, ਸੰਗਤਾਂ ਜੁੜੀਆਂ ਹੋਈਆਂ ਹਨ। ਇੱਕ ਪ੍ਰੇਮੀ ਨੇ ਆ ਕੇ ਟਕਾ ਮੱਥਾ ਟੇਕਿਆ, ਹਜ਼ੂਰ ਆਪਣੀ ਮੁੱਠੀ ਵਿੱਚ ਬੰਦ ਕਰਕੇ ਕਹਿਣ ਲੱਗੇ, ਭਾਈ ਕੋਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ। ਸ੍ਰੀ ਚੰਦ ਪੁੱਤਰ, ਲਖਮੀ ਦਾਸ ਪੁੱਤਰ, ਤੁਸੀਂ ਦੱਸੋ, ਬਾਬਾ ਬੁੱਢਾ ਜੀ ਤੁਸੀਂ ਦੱਸੋ। ਸਾਰਿਆਂ ਨੂੰ ਕਿਹਾ, ਭਾਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਇਹੀ ਜਵਾਬ ਮਿਲਿਆ, ਮਹਾਰਾਜ ਤਕਾ ਹੈ, ਤੁਹਾਡੀ ਮੁੱਠੀ ਵਿੱਚ ਤਕਾ ਹੈ। ਤੇ ਭਾਈ ਲਹਿਣਾ ਜੀ ਨੂੰ ਪੁੱਛਿਆ ਗਿਆ, ਲਹਿਣਾ ਜੀ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਭਾਈ ਲਹਿਣਾ ਜੀ ਦੇ ਨੈਣ ਕਟੋਰੇ ਭਰ ਆਏ, ਆਖਿਆ, ਹੇ ਨਿਰੰਕਾਰ ਸਰੂਪ, ਹੇ ਧੰਨ ਗੁਰੂ ਨਾਨਕ ਪਾਤਸ਼ਾਹ, ਤੇਰੀ ਮੁੱਠੀ ਵਿੱਚ 14 ਲੋਕਾਂ ਦਾ ਧਨ ਹੈ, ਜਿਹਨੂੰ ਮਰਜ਼ੀ ਹੈ ਤੂੰ ਦੇ ਦੇਵੇ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਮਾਲਕ ਨੂੰ ਹਾਜ਼ਰ ਨਾਜ਼ਰ ਪਰਮੇਸ਼ਰ ਦਾ ਰੂਪ ਸਮਝਣਾ, ਗੁਰ ਪਰਮੇਸ਼ਰ ਏਕੋ ਜਾਨ, ਐਸੀ ਸਮ ਦ੍ਰਿਸ਼ਟੀ ਹੋਣੀ, ਐਸੀ ਬਖਸ਼ਿਸ਼ ਉਹਨਾਂ ਤੇ ਹੀ ਹੁੰਦੀ ਹੈ ਜੋ ਕਰੜੀ ਕਾਰ ਕਰਦੇ ਹਨ।

0: ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੀ ਸੇਵਾ ਕਰਦਿਆਂ ਭਾਈ ਲੈਣਾ ਜੀ ਹਰ ਇਮਤਿਹਾਨ ਵਿੱਚੋਂ ਪਾਸ ਹੋਏ। ਇੱਕ ਵਾਰਾਂ ਦਾ ਜ਼ਿਕਰ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਲੈਣੇ ਨੂੰ ਕਹਿਣ ਲੱਗੇ, ਬਾਹਰ ਜਾ ਕੇ ਵੇਖ ਕਿਤਨੀ ਕੁ ਰਾਤ ਹੋਰ ਹੈ, ਤੇ ਆਪਣੀ ਸਿਆਣਪ ਨਹੀਂ ਕੀਤੀ, ਚਤਰਾਈ ਨਹੀਂ ਕੀਤੀ, ਆ ਕੇ ਕਹਿਣ ਲੱਗੇ, ਗਰੀਬ ਨਿਵਾਜ ਜਿਤਨੀ ਤੁਸੀਂ ਬਿਤਾਈ ਹੈ, ਬੀਤ ਚੁੱਕੀ ਹੈ, ਜਿਤਨੀ ਬਾਕੀ ਹੈ ਉਹ ਵੀ ਤੁਹਾਡੇ ਹੁਕਮ ਵਿੱਚ ਬੀਤ ਰਹੀ ਹੈ। ਉਚਾਰਨ ਕਰੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸਮਝ ਕੇ ਭਾਈ ਲਹਿਣੇ ਨੇ ਸੇਵਾ ਕੀਤੀ। ਅੱਜ ਅਖੀਰਲਾ ਪਰਚਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੜਾ ਵੈਰਾਟ ਰੂਪ ਧਾਰਨ ਕਰ ਲਿਆ। ਆਪ ਅੱਗੇ ਅੱਗੇ ਹਨ ਤੇ ਪਿੱਛੇ ਸੰਗਤਾਂ ਜਾ ਰਹੀਆਂ ਹਨ। ਅੱਗੇ ਜਾ ਕੇ ਕੀ ਤੱਕਿਆ, ਤਾਂਬੇ ਦਾ ਢੇਰ ਪਿਆ। ਆਖਿਆ ਬਾਈ ਤਾਂਬਾ ਚੁੱਕੋ, ਲੈ ਜਾਓ, ਵੇਚੋ, ਘਰ ਦਾ ਨਿਰਵਾਹ ਕਰੋ, ਜਾਓ ਸਾਡੇ ਮਗਰ ਤੁਹਾਨੂੰ ਕੀ ਮਿਲੇਗਾ। ਜਿਹੜੇ ਤਾਂਬੇ ਦੇ ਇੱਛਕ ਸਨ ਉਹਨਾਂ ਨੇ ਚੁੱਕਿਆ ਤੇ ਵਾਪਸ ਮੁੜ ਗਏ। ਅੱਗੇ ਜਾ ਕੇ ਕੀ ਤੱਕਿਆ, ਚਾਂਦੀ ਦਾ ਢੇਰ ਪਿਆ। ਆ ਚੁੱਕ ਲਓ ਬਾਈ ਚਾਂਦੀ, ਸਾਡੇ ਨਾਲ ਆ ਕੇ ਤੁਹਾਨੂੰ ਕੀ ਮਿਲੇਗਾ। ਚਾਂਦੀ ਦੇ ਵਪਾਰੀ ਚਾਂਦੀ ਲੈ ਕੇ ਚਲੇ ਗਏ। ਅੱਗੇ ਜਾਂ ਦੇਖਿਆ ਤਾਂ ਸੋਨੇ ਦਾ ਢੇਰ ਪਿਆ। ਭਾਈ ਜਿਤਨੇ ਕੁ ਰਹਿੰਦੇ ਹੋ ਆ ਚੁੱਕ ਲਓ ਸੋਨੇ। ਚਾਂਦੀ ਸੋਨੇ ਦੇ ਵਪਾਰੀ ਸੋਨਾ ਲੈ ਗਏ। ਹੋਰ ਬੀਆਬਾਨ ਜੰਗਲ ਵਿੱਚ ਜਾ ਕੇ ਕੀ ਤੱਕਿਆ, ਹੀਰਿਆਂ ਮੋਤੀਆਂ ਦੀ ਢੇਰੀ ਪਈ ਹੈ। ਮੁੱਠੀਆਂ ਭਰ ਲਓ ਬਾਈ, ਸਾਡੇ ਕੋਲੋਂ ਤੁਹਾਨੂੰ ਕੀ ਮਿਲੇਗਾ। ਹੀਰੇ ਮੋਤੀਆਂ ਦੇ ਵਪਾਰੀ ਉਹ ਲੈ ਗਏ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਮਗਰ ਦੇਖਿਆ ਨਾ, ਹੋਰ ਤਾਂ ਸਾਰੇ ਚਲੇ ਗਏ ਹਨ ਪਰ ਇੱਕ ਭਾਈ ਲਹਿਣਾ ਜੀ ਖੜੇ ਹਨ। ਲੈਣਿਆ ਇਤਨੀਆਂ ਦਾਤਾਂ ਲੁਟਾਈਆਂ ਹਨ, ਇਤਨੇ ਪਦਾਰਥ ਵੰਡੇ ਹਨ, ਕੋਈ ਤੂੰ ਵੀ ਪਦਾਰਥ ਚੁੱਕ ਕੇ ਚਲਾ ਜਾਂਦਾ, ਤੂੰ ਸਾਡੇ ਮਗਰ ਆ ਗਿਆ। ਭਾਈ ਲਹਿਣਾ ਜੀ ਦੇ ਨੈਣ ਕਟੋਰੇ ਬਾਹਰ ਆਏ। ਉਹ ਮੇਰਾ ਦੇ ਸਾਈਂ, ਉਹ ਗਰੀਬ ਨਿਵਾਜ ਸੱਚੇ ਪਾਤਸ਼ਾਹ, ਜਿਹੜੇ ਕੁਝ ਲੈ ਕੇ ਚਲੇ ਗਏ ਹਨ ਸੰਸਾਰ ਤੇ, ਉਹਨਾਂ ਦਾ ਕੋਈ ਰਿਸ਼ਤੇਦਾਰ ਹੈ, ਕੋਈ ਘਰ ਬਾਰ ਹੈ, ਕੋਈ ਸਾਕ ਸੰਬੰਧੀ ਉਹਨਾਂ ਦਾ ਹੈ, ਕੋਈ ਆਸਰਾ ਉਹਨਾਂ ਦਾ ਹੈ, ਪਰ ਮੇਰਾ ਤਾਂ ਤੇਰੇ ਬਿਨਾਂ ਕੋਈ ਹੋਰ ਆਸਰਾ ਹੀ ਨਹੀਂ। ਮੈਂ ਕਿਸ ਤਰ੍ਹਾਂ ਮੁੜ ਜਾਵਾਂ, ਮੇਰਾ ਤਾਂ ਸਭੋ ਕੁਛ ਤੂੰ ਹੀ ਹੈ। ਜਦੋਂ ਇਹ ਗੱਲ ਆਖੀ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਆਪਣੇ ਗੱਲ ਨਾਲ ਲਾ ਲਿਆ। ਲਹਿਣੇ ਕੋ ਆਪਣੇ ਅੰਗ ਲਗਾ, ਲਹਿਣੇ ਕੋ ਅੰਗਦ ਕਰ ਦਿਆ, ਦੂਸਰੇ ਗੁਰੂ ਨਾਨਕ ਬਣਾ ਦਿੱਤਾ। ਇਹ ਦਾਤਾਂ ਮਿਲਦੀਆਂ ਹਨ ਗੁਰੂ ਨਾਨਕ ਦੇ ਦਰ ਤੇ ਸੇਵਾ ਕਰਕੇ, ਪਰ ਸੇਵਕ ਹੋ ਕੇ ਆਰਾਮ ਨਾ ਪਾਲੇ। ਇਸ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰੇ, ਮਾਣ ਨਾ ਕਰੇ, ਤੇ ਫਿਰ ਕਿਹੜੀ ਵਸਤੂ ਹੈ ਜਿਹੜੀ ਨਹੀਂ ਮਿਲੇਗੀ ਭਾਈ ਤੈਨੂੰ। ਇਸ ਲਈ ਗੁਰ ਪੀਰਾਂ ਕੀ ਚਾਕਰੀ, ਗੁਰੂ ਦੇ ਦਰ ਦੀ ਸੇਵਾ ਤਾਂ ਔਖੀ ਹੈ। ਗੁਰਸਿੱਖ ਲੰਘ ਗੁਰੂ ਪੈ ਜਾਈ, ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਬੜਾ ਔਖਾ ਹੈ ਗੁਰੂ ਦੇ ਮਾਰਗ ਤੇ ਚੱਲਣਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਦਰੀਜੇ ਸਿਰ ਦੀਜੇ ਕਾਣ ਨਾ ਕੀਜੇ। ਆਖਿਆ ਜੇ ਇਸ ਪ੍ਰੇਮ ਦੀ ਗਲੀ ਵਿੱਚੋਂ ਲੰਘਣਾ ਚਾਹੁੰਦਾ ਤਾਂ ਫਿਰ ਇਸ ਸਿਰ ਦਾ ਸਰਫਾ ਕਦੇ ਨਾ ਮੰਗੀ, ਜੇ ਸਿਰ ਵੀ ਲੱਗ ਜਾਏ ਤਾਂ ਵੀ ਇਹ ਸਸਤਾ ਸੌਦਾ ਸਮਝੀ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਸਿਰ ਦੀਜੈ ਕਾਣ ਨਾ ਕੀਜੈ, ਤੇ ਫਿਰ ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ ਪਿਆਰੀ ਸਾਧ ਸੰਗਤ, ਫਿਰ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਉਹ ਦਾਤਾ ਨਹੀਂ, ਦਾਤਾਂ ਵੰਡਣ ਵਾਲੇ ਬਣ ਗਏ, ਦਾਤਾਰ ਬਣ ਗਏ, ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਭਾਈ, ਗੁਰ ਪੀਰਾਂ ਦੀ ਚਾਕਰੀ ਹੈ ਤਾਂ ਕਰੜੀ, ਪਰ ਜਿਨ੍ਹਾਂ ਨੇ ਕਰ ਲਈ ਉਹ ਸਿਰਫ ਕੁਲਾਂ ਹੀ ਨਹੀਂ ਤਾਰ ਗਏ, ਸਾਰੇ ਸੰਸਾਰ ਦੇ ਤਾਰਨਹਾਰ ਬਣ ਗਏ।

ਕਿਵੇਂ ਫਿਰ ਅੱਗੇ ਸੇਵਾ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਦੀ। ਸਿੱਧਕ ਭਾਵਨਾ, ਆਪਣੇ ਸਰੀਰ ਦੀ ਪਰਵਾਹ ਨਹੀਂ, ਲੋਕਾਂ ਦੇ ਬੋਲ ਕਬੋਲਾਂ ਦੀ ਪਰਵਾਹ ਨਹੀਂ, ਹਰ ਵੇਲੇ ਸੇਵਾ ਵਿੱਚ ਡਟੇ ਰਹੇ, ਜੁੜੇ ਰਹੇ ਸੇਵਾ ਵਿੱਚ, ਤੇ ਤੀਸਰੇ ਗੁਰੂ ਨਾਨਕ ਬਣ ਗਏ। ਕਿਤਨੇ ਵਰਦਾਨ ਮਿਲੇ ਸੇਵਾ ਕਰਕੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਧਰਿਆਂ ਦੀ ਧਿਰ, ਏਡੀਆਂ ਬਖਸ਼ਿਸ਼ਾਂ ਕਿੱਥੋਂ ਮਿਲੀਆਂ? ਸੇਵਾ ਕਰਕੇ ਮਿਲੀਆਂ। ਜਿਨ ਸੇਵਿਆ ਤਿੰਨ ਪਾਇਆ ਮਾਨ, ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਨਾਨਕ ਦੇ ਦਰ ਦੀ, ਇਹ ਮਾਨ ਸਤਿਕਾਰ ਉਹਨਾਂ ਨੂੰ ਹੀ ਪ੍ਰਾਪਤ ਹੋਇਆ।

ਨਾਲੇ ਵਿੱਚ ਸੁੱਟ ਦਿੱਤਾ। ਆਖਿਆ, ਸ੍ਰੀ ਚੰਦ ਪੁੱਤਰ, ਆ ਲੋਟਾ ਤਾਂ ਕੱਢ ਲਿਆ, ਮਹਾਰਾਜ ਕੋਈ ਸਿੱਖ ਆਉਂਦਾ ਉਹਨੂੰ ਕਹਿ ਦੇਵਾਂਗੇ, ਕੱਢ ਲਿਆਏਗਾ। ਲਖਮੀ ਦਾਸ ਪੁੱਤਰ, ਤੂੰ ਲੋਟਾ ਕੱਢ ਲੈ ਬਈ ਨਾਲੇ ਵਿੱਚ। ਮਹਾਰਾਜ, ਹੁਣੇ ਕੋਈ ਸੇਵਾਦਾਰ ਆਉਂਦਾ, ਐਵੇਂ ਲਿਬੜ ਜਾਵਾਂਗੇ ਗੰਦੇ ਨਾਲੇ ਵਿੱਚ ਵੜੀਏ ਤੁਹਾਡੇ ਪੁੱਤਰ ਹੋ ਕੇ। ਕੋਈ ਆਵੇਗਾ ਹੁਣੇ ਕੱਢ ਦੇ। ਧੰਨ ਗੁਰੂ ਨਾਨਕ ਪਾਤਸ਼ਾਹ ਭਾਈ ਲੈਣੇ ਵੱਲ ਨਿਗਾਹ ਕੀਤੀ, ਲੈਣਿਆ ਭਾਈ ਲੈਣੇ ਨੇ ਆਪਣੇ ਵਸਤਰਾਂ ਦਾ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ, ਬਈ ਚਿੱਕੜ ਵਿੱਚ ਲਿਬੜ ਜਾਵਾਂਗਾ, ਸਤ ਵਚਨ ਕੀਤਾ। ਸਤਿਗੁਰਾਂ ਦੀ ਆਗਿਆ ਸਤ ਸਤ ਕਰਕੇ ਮੰਨੀ ਤੇ ਉਸ ਲੋਟੇ ਨੂੰ ਗੰਦੇ ਨਾਲੇ ਵਿੱਚੋਂ ਕੱਢ ਲਿਆ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਈ ਕਿਸੇ ਨੂੰ ਚਿੱਕੜ ਵਿੱਚੋਂ ਕੱਢਣ ਵਾਸਤੇ ਆਪ ਚਿੱਕੜ ਵਿੱਚ ਵੜਨਾ ਪੈਂਦਾ। ਇਹ ਅਨੇਕਾਂ ਦਾ ਤਾਰਨ ਤਹਾਰ ਹੋਏਗਾ, ਅਨੇਕਾਂ ਤਰਨਗੇ ਇਹਦੇ ਸਦਕੇ। ਤੇ ਸਮਾਂ ਆਇਆ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਦੂਸਰੇ ਗੁਰੂ ਨਾਨਕ ਬਣ ਗਏ ਸੇਵਾ ਦੇ ਸਦਕੇ। ਭਾਈ ਬਾਲਾ ਜੀ ਇੱਕ ਵਾਰੀ ਪੁੱਛਣ ਲੱਗੇ, ਮਹਾਰਾਜ ਆ ਤੁਸੀਂ ਸਾਡੇ ਤੋਂ ਪਿੱਛੇ ਆਏ ਹੋ ਤੇ ਗੱਦੀ ਦੇ ਮਾਲਕ ਬਣ ਗਏ ਹੋ, ਤੇ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਚਪਨ ਤੋਂ ਨਾਲ ਰਹੇ ਹਾਂ, ਇਕੱਠੇ ਰਹੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹਦਾ ਕਾਰਨ ਕੀ ਹੈ? ਥੋੜਾ ਹੀ ਸਮਾਂ ਹੋਇਆ ਤੁਸੀਂ ਆਏ ਹੋ ਤੇ ਸਾਰੀਆਂ ਦਾਤਾਂ ਲੈ ਗਏ ਤੁਸੀਂ, ਤੇ ਅਸੀਂ ਬਚਪਨ ਤੋਂ ਇਕੱਠੇ ਰਹੇ, ਸੇਵਾ ਵਿੱਚ ਰਹੇ, ਸੇਵਾ ਵੀ ਭਾਵਨਾ ਨਾਲ ਕੀਤੀ, ਤੇ ਅਸੀਂ ਉਹ ਕੁਝ ਕਿਉਂ ਨਹੀਂ ਬਣ ਸਕੇ ਜੋ ਕੁਝ ਤੁਸੀਂ ਬਣੇ ਹੋ? ਤਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ, ਬਾਲਾ ਜੀ ਇਹ ਦੱਸੋ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਿਆ, ਕਿਸ ਨਜ਼ਰ ਨਾਲ ਉਹਨਾਂ ਦੀ ਸੇਵਾ ਕੀਤੀ ਹੈ? ਬਾਲਾ ਜੀ ਕਹਿਣ ਲੱਗੇ, ਮੈਂ ਤਾਂ ਪੂਰਨ ਮਹਾਂਪੁਰਖ ਸਮਝ ਕੇ, ਸੰਤ ਸਮਝ ਕੇ ਸੇਵਾ ਕੀਤੀ ਹੈ। ਤਾਂ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਫਿਰ ਤੁਸੀਂ ਕਿਹੜੇ ਸੰਤ ਤੋਂ ਘੱਟ ਹੋ? ਤੁਸੀਂ ਸੰਤ ਸਮਝ ਕੇ ਸੇਵਾ ਕੀਤੀ ਹੈ ਤੇ ਤੁਹਾਨੂੰ ਸੰਤ ਬਣਾ ਗਏ ਹਨ। ਮਹਾਰਾਜ ਤੁਸੀਂ ਕੀ ਸਮਝ ਕੇ ਕੀਤੀ ਸੇਵਾ? ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਮੈਂ ਨਿਰੰਕਾਰ ਸਮਝ ਕੇ ਸੇਵਾ ਕੀਤੀ ਹੈ। ਉਚਾਰਨ ਕਰੋ ਸ੍ਰੀ, ਸਾਧ ਸੰਗਤ ਬੋਲੋ ਸ੍ਰੀ। ਚਾਕਰੀ ਕਰਦਿਆਂ ਹੋਇਆਂ ਸੇਵਕ ਦੀ ਬਿਰਤੀ ਇਤਨੀ ਉੱਚੀ ਹੋਵੇ ਤੇ ਫਿਰ ਹਜ਼ੂਰ ਕਹਿੰਦੇ ਨੇ, ਫਿਰ ਇਹ ਨਦਰ, ਇਹ ਬਖਸ਼ਿਸ਼, ਇਹ ਸਾਰੇ ਸੰਸਾਰ ਨੂੰ ਤਾਰਨ ਵਾਲੀ ਬਖਸ਼ਿਸ਼ ਹੋ ਜਾਵੇਗੀ।

ਬਾਅਦ ਵਿੱਚ ਲਾਰਡ ਡਲਹੌਜੀ ਨੇ ਭਾਈ ਸਾਹਿਬ ਨੂੰ ਉਹਨਾਂ ਦੇ ਅਨੰਦ ਸੇਵਕ ਖੜਕ ਸਿੰਘ ਸਹਿਤ 28 ਦਸੰਬਰ 1849 ਨੂੰ ਕਲਕੱਤੇ ਤੋਂ ਮੁਹੰਮਦ ਸ਼ਾਹ ਨਾਮੀ ਸਮੁੰਦਰੀ ਜਹਾਜ਼ ਰਾਹੀਂ ਜਲਾਵਤਨ ਕਰਕੇ ਸਿੰਗਾਪੁਰ ਭੇਜ ਦਿੱਤਾ। ਅੰਧੇਰੀ ਕਾਲ ਕੋਠੜੀ ਵਿੱਚ 6 ਸਾਲਾਂ ਤੱਕ ਨਜ਼ਰਬੰਦ ਰੱਖਿਆ ਗਿਆ।

ਖਾਣਾ ਪੀਣਾ ਵੀ ਸੰਭਵ ਨਾ ਰਿਹਾ। ਭਾਵੇਂ ਕਮਜ਼ੋਰੀ ਕਾਰਨ ਸਿਹਤ ਦਿਨੋ ਦਿਨ ਖਰਾਬ ਹੋਣ ਲੱਗੀ, ਪਰ ਦ੍ਰਿੜ ਇਰਾਦੇ, ਸਿਦਕ

लिखै, बिन विद्या कहाँ को पंडित, बिन अमरै कैसे राज मंडित।

ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ, ਸਾਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ, ਤਪੇ ਤਪੀ ਸਰ ਜੋਗਿਆ ਤੀਰਥ ਗਵਨ ਕਰੇ, ਖਟਕਰਮਾ ਤੇ ਦੁੱਗਣੇ ਪੂਜਾ ਕਰਤਾ ਨਾਏ, ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ।

ਸਾਡੀਆਂ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਉਹਨਾਂ ਦੇ ਵਿਸ਼ੇਸ਼ ਉਪਰਾਲਾ ਸਦਕਾ ਅਤੇ ਸਨਰਾਈਜ਼ ਵੀਡੀਓ ਅਤੇ ਨੈਸ਼ਨਲ ਵੀਡੀਓ ਲੈਬ ਉਹਨਾਂ ਦੇ ਸਹਿਯੋਗ ਦੇ ਨਾਲ ਤਿਆਰ ਕੀਤੀ ਗਈ ਹੈ। ਇਹ ਵਿਸ਼ੇਸ਼ ਤੌਰ ਤੇ ਖਾਲਸਾ ਜੀ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ ਹੈ। ਸੋਦਾਸਾਂ ਵੱਲੋਂ ਸਮੂਹ ਸੰਗਤਾਂ ਪ੍ਰਤੀ ਬੇਨਤੀ ਹੈ, ਜਿਨ੍ਹਾਂ ਵੀਰਾਂ ਭੈਣਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣ ਅਤੇ ਆਪਣਾ ਜੀਵਨ ਸਫਲ ਕਰਨ। ਇਹ ਦਾਸਾਂ ਵੱਲੋਂ ਦੁਬਾਰਾ ਫਿਰ ਬੇਨਤੀ

ਹੇ ਮੇਰੇ ਮਾਲਕ, ਸਭ ਤੇਰੇ ਕੋਲੋਂ ਮੰਗ ਰਹੇ ਤੇ ਮੰਗਿਆ ਉੱਥੋਂ ਹੀ ਜਾਂਦਾ ਜਿੱਥੋਂ ਦਾਤ ਮਿਲਦੀ ਹੋਵੇ, ਜਿੱਥੋਂ ਮੰਗ ਪੂਰੀ ਹੋ ਜਾਏ। ਇਸ ਲਈ ਸਭ ਤੇਰੇ ਕੋਲੋਂ ਮੰਗ ਰਹੇ ਨੇ। ਪਰ ਗੱਲ ਕਮਾਲ ਦੀ ਹੈ, ਮੰਗਲਵਾਰੇ ਬਹੁਤਾਤ ਵਿੱਚ ਹਨ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਪਰ ਦੇਣ ਵਾਲਾ ਇੱਕੋ ਹੀ। ਤੇ ਹਰ ਮੰਗਤੇ ਦੀ ਮੰਗ ਵੱਖਰੀ ਹੈ, ਇਹ ਨਹੀਂ ਕੋਈ ਕੋਈ ਮੰਗਦਾ ਹੋਵੇ। ਜਿੰਨੇ ਮੰਗਣ ਵਾਲੇ ਓਨੀਆਂ ਹੀ ਉਹਨਾਂ ਦੀਆਂ ਮੰਗਾਂ। ਪਰ ਹੇ ਪ੍ਰਮਾਤਮਾ, ਤੂੰ ਦੇਣ ਵਾਲਾ ਇੱਕ ਹੈ, ਕੁਰਬਾਨ ਹਾਂ ਤੇਥੋਂ ਜੋ ਤੂੰ ਸਭ ਦੀਆਂ ਮੰਗਾਂ ਕਬੂਲ ਕਰ ਰਿਹਾ। ਹੁਣ ਗੱਲ ਮੰਗਣ ਦੀ ਚੱਲੀ ਹੈ ਤੇ ਸਾਹਿਬ ਕਹਿੰਦੇ ਨੇ, ਆ ਹੁਣ ਵਿਚਾਰ ਇਸ ਗੱਲ ਦੀ ਵੀ ਕਰ ਲਈ ਹੈ, ਪਰਮਾਤਮਾ ਦੇਣ ਤੋਂ ਇਨਕਾਰ ਤੇ ਨਹੀਂ ਕਰਦਾ, ਪਰ ਅਸੀਂ ਮੰਗਣਾ ਕਿਵੇਂ ਹੈ ਤੇ ਮੰਗਣਾ ਕੀ ਹੈ।

ਫਿਰ ਮੰਗਣ ਜਾਈ। ਐਸੀ ਮੰਗ ਨਾ ਕਰੀਏ ਜੇ ਦੁਬਾਰਾ ਮੰਗਣੀ ਪੈ ਜਾ। ਕਹਿੰਦੇ ਨੇ ਮੰਗਣਾ ਵੀ ਹੈ ਤੇ ਇੱਕੋ ਵਾਰ ਮੰਗ ਲਓ, ਕਿਉਂਕਿ ਪਰਮਾਤਮਾ ਕੋਲੋਂ ਜੋ ਅਸੀਂ ਮੰਗਣਾ ਹੈ ਉਹ ਮਿਲ ਜਾਣਾ। ਤੇ ਮੰਗਣ ਲੱਗਿਆਂ ਇਸ ਗੱਲ ਨੂੰ ਸੋਚ ਲੈਣਾ ਚਾਹੀਦਾ ਕਿ ਮੈਂ ਮੰਗ ਕੀ ਦੇ। ਹੁਣ ਸਾਹਿਬ ਸਾਨੂੰ ਇਹ ਗੱਲ ਸਮਝਾਉਂਦੇ ਨੇ

ਜਾਚਕ ਕਹਿੰਦੇ ਨੇ ਜਾਚਨਾ ਕਰਨ ਵਾਲਾ। ਸਭ ਜਾਚਕ ਨੇ ਪਰ ਤੂੰ ਇੱਕ ਦਾਤਾ ਹੈ, ਸਭ ਤੇਰੇ ਕੋਲ ਹੱਥ ਪਸਾਰ ਕੇ ਦਾਤਾ ਮੰਗ ਰਹੇ ਨੇ। ਤੇ ਹੇ ਪਰਮਾਤਮਾ ਤੂੰ ਇੱਕ ਦਾਤਾ, ਸਭ ਦੀ ਝੋਲੀ ਦਾਤਾ ਪਾ ਰਹੀ। ਹੁਣ ਗੱਲ ਜਿੱਥੇ ਮੰਗਣ ਦੀ ਆ ਜਾਏ, ਸਾਹਿਬ ਕਹਿੰਦੇ ਨੇ ਮੰਗਣ ਵਾਲੇ ਵਿੱਚ ਤਿੰਨ ਗੁਣ ਹੋਣੇ ਜ਼ਰੂਰੀ। ਮੰਗਣ ਵਾਲਾ ਮੰਗ ਰਹੇ, ਦੇਣ ਵਾਲਾ ਇਨਕਾਰ ਨਹੀਂ ਕਰ ਰਿਹਾ। ਪਰ ਕਹਿੰਦੇ ਨੇ ਮੰਗਣ ਵਾਲੇ ਦੇ ਵਿੱਚ ਇਹ ਗੁਣ ਹੋਣੇ ਬੜੇ ਜ਼ਰੂਰੀ ਨੇ ਕਿ ਮੰਗ ਮੰਗਣੀ ਕਿਵੇਂ। ਦਾਤ ਚੋਲੀ ਤਾਂ ਹੀ ਪੈ ਸਕਦੀ ਹੈ ਜੇ ਮੰਗਣਾ ਆ ਜਾਵੇ।

ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ। ਹੇ ਪਰਮਾਤਮਾ ਤੂੰ ਸਾਰਿਆਂ ਦਾ ਸ਼ਾਹ ਹੈ, ਮੰਗਤਾ ਤੇਰੇ ਕੋਲ ਆ ਕੇ ਮੰਗ ਕਰਕੇ ਦਾਤ ਮੰਗਦਾ, ਪਰ ਮੰਗਣਾ ਕਿਵੇਂ ਹੈ? ਆਓ ਜੀ ਹੁਣ ਇਸ ਦੀ ਵਿਚਾਰ ਕਰੀ। ਮੰਗਤੇ ਅੰਦਰ ਤਿੰਨ ਗੁਣ ਹੋਣੇ ਜ਼ਰੂਰੀ ਨੇ, ਉਹ ਤਿੰਨ ਗੁਣ ਕਿਹੜੇ ਨੇ? ਸਭ ਤੋਂ ਪਹਿਲਾ ਗੁਣ ਮੰਗਤਾ ਮੰਗੀ ਜੈ, ਬਾਰ ਬਾਰ ਮੰਗੀ ਜੈ, ਦੇਣ ਵਾਲਾ ਇਨਕਾਰ ਕਰੇ ਤਾਂ ਵੀ ਮੰਗੀ ਜੈ। ਦੂਸਰਾ ਗੁਣ ਮੰਗਤਾ ਢੀਠ ਹੋ ਜਾਏ, ਇਤਨਾ ਢੀਠ ਕਿ ਉਹਦੇ ਪੈਰਾਂ ਤੇ ਡਿੱਗ ਪਵੇ, ਉਹ ਪੈਰਾਂ ਤੋਂ ਸਿਰ ਚੁੱਕ ਚੁੱਕ ਕੇ ਹਟਾਏ ਤਾਂ ਵੀ ਨਾ ਛੱਡੇ। ਤੀਸਰਾ ਗੁਣ ਮੰਗਤਾ ਦਰ ਨਾ ਛੱਡੇ, ਡਿੱਗ ਪਵੇ ਦਰ, ਦਰ ਨਾ ਛੱਡੇ ਜਦ ਤੱਕ ਦਾਤ ਨਾ ਮਿਲ ਜਾਏ, ਜਦ ਤੱਕ ਜੋ ਮੰਗ ਹੈ ਉਹ ਪੂਰੀ ਨਾ ਹੋ ਜਾਏ। ਇਹ ਤਿੰਨ ਗੁਣ ਹੋਣੇ ਬੜੇ ਜ਼ਰੂਰੀ ਨੇ।

ਕਰਦਾ ਰਿਹਾ, ਨਹੀਂ ਮੁੜਿਆ। ਕਹਿੰਦੇ ਨੇ ਉਹਦੇ ਬੋਲ ਨੇ ਆਖਰ ਮਨਜ਼ੂਰ ਹੋ ਗਏ। ਮੇਘ ਕਹਿੰਦੇ ਨੇ ਬਦਲਾਂ ਨੂੰ ਅਕਾਲ ਪੁਰਖ ਵੱਲੋਂ ਹੁਕਮ ਹੋ ਗਿਆ। ਬਦਲ ਗੜਗੜਾਏ, ਬਦਲਾਂ ਦੇ ਸੀਨੇ ਪਾਟੇ, ਬਿਜਲੀ ਕੜਕੀ, ਉਹਦੇ ਵਿੱਚੋਂ ਪਾਣੀ ਦੀਆਂ ਬੂੰਦਾਂ ਧਰਤੀ ਤੇ ਆਈ। ਉਹ ਕਿਰਪਾ ਅੱਡ ਬਬੀਹੇ ਤੇ ਹੋ ਗਈ, ਉਹ ਬੂੰਦ ਅੱਡ ਬਬੀਹਾ ਪਾ ਕੇ ਬਬੀਹਾ ਸ਼ਾਂਤ ਹੋ ਗਏ। ਕਹਿੰਦੇ ਨੇ ਹੇ ਭਾਈ ਮੰਗਣਾ ਤੇ ਇਸ ਤਰ੍ਹਾਂ ਮੰਗ, ਦਾਤ ਵੀ ਇੱਕ ਚਾਹੀਦੀ ਹੈ ਤੇ ਮੰਗਣਾ ਵੀ ਇੱਕ ਕੋਲੋਂ। ਇਹ ਮੰਗਤੇ ਦਾ ਪਹਿਲਾ ਗੁਣ, ਮੰਗਤਾ ਮੰਗੀ ਜਾਏ ਮੰਗੀ ਜਾਏ, ਬਬੀਹੇ ਦੀ ਨਹੀਂ ਆਈ। ਦੂਸਰਾ ਮੰਗਤਾ ਢੀਠ ਹੋ ਜਾਏ, ਢੀਠ ਵੀ ਕੈਸਾ,